ਤਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੂਰ ਰਹਾਉ ਮਨ ਤਨ ਨਿਰਮਲ ਕਰਤਕ ਆਰੂ ਹਰ ਸਿੰਚੈ ਸੁਦਾ ਸੰਜੋਰ ਆ ਰਸਮੈ ਮਗਨ।

ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਦੇਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਉਤਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੀ ਪੈ ਕਰੋ ਕੱਲੇ ਨਾਲ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਪਾਈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਰ ਗਾਵੈ ਕੋ ਦਾਤਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ।

गावै को विद्या विखम विचार, गावै को साज करे तन खेह, गावै को जी लै फिर देह, गावै को जापै दिसै दूर, गावै को वेखै हादराह दूर। कथना कथी नया वै तोट, कथ कथ कथी कोटी कोट कोट, देंदा दे लैंदे थक पाहि, जुगा जुगंतर खाहि खाहि, हुक्मि हुक्म चलाए राहु, नानक विकसै वे प्रवाहु, साचा साहिब सच नाहि भाख्या भाउ अपार। आखै मंगै देहे देहे दात, करे दातार फेर के अगै रखिए जित सै दरबार, मोहो के बोलन बोली जित सुन धरे प्यार, अमृत वेला सच नाउ वढाई विचार, करमी आवै कपड़ा नदरी मुख द्वार। नानक वै जानिए सब आपे सचियार, थापिया न जाए कीता न होए, आपे आप निरंजन सोए, जन सेव्या तन पाया मां, नानक गावीए गुणी निधान, गावीए सुनिए मन रखिए भाउ, दुख पर हर सो घर लै जाए, गुरमुख नादंग गुरमुख वेदंग गुरमुख रहया समाई, गुर ईश्वर गुर गोरख ब्रह्मा गुर पार्वती माई, जे हम जाना खाना ही कहना कथन न जाई, गुरा एक देह बजाई, सब ना जिया का एक दाता, सो मैं विसर ना जाई, तीर्थ ना वांजित पावन भाने के नाई, करीजे तीसर ठो पाई, वेखावन करमा की मिले लई, मत विच रतन जवाहर माणिक, जे एक गुर की सिख सुनी, गुरा एक देह बुझाई, सब ना जिया का एक दाता, सो मैं विसर ना जाई, जे जुग चारी आर जा होर दसूनी होए, नवा खंडा वे जानिए नाल चलै सब कोय, चंगा नाव रखाए कहे जस कीर्त जग ले, जेत सनदर ना आवई तां वात न पुछै, के कीटा अंदर कीट कर दोषी दोष धरे, नानक निर्गुण गुण करे गुणवंतिया गुण दे, तिहा कोई न सुजई, जेत गुण कोई करे सुने सिद पीर सुरनाथ, सुने धरत तबलिया काश, सुने दीप लो पाताल, सुने पोहे न सकै काल, नानक भगतां सदा विगास, सुने दुख पाप का नास, सुने ईश्वर ब्रह्माइंद, सुने मुक्सा लाह नमंद, सुने जोग जुग तन भेद, सुने शास्त्र सिमरत वेद, नानक भगतां सदा विगास, सुने दुख पाप का नास, सुने सात संतोख ज्ञान, सुने सरका इशनान, सुने पढ़ पढ़ पाव मान, सुने लागै सहज ध्यान, नानक भगतां सदा विगास, सुने दुख पाप का नास, सुने सरागुणा की गाह, सुने शेख पीर पातशाह, सुने अंधे पावे राह, सुने हाथ वैस गाहु, नानक भगतां सदा विगास, सुने दुख पाप का नास, मने की गात कही ना जाए, जी को कह पछै पछताए, कागद कलम न लिखन हार, मने का बह करन विचार, ऐसा नाम निरंजन होए, जे को मान जाने मन कोए, मन सुरत होवे मन बुद्ध, मन सगल भवन की सुध, मन मुँह चोटा न खाए, मन जम काए साथ न जाए, ऐसा नाम निरंजन होए, जे को मन जाने मन कोए, मन मार्ग ठाक न पाए, मन पथ संप्रगट जाए, मन मगन चले पंथ, मन धर्म से तीसन बांध, ऐसा नाम निरंजन होए, जे को मन जाने मन कोए, मन पावे मुख द्वार, मन परवार साधार, मन तर तारी गुर सिख, मन नानक पवै न भिख, ऐसा नाम निरंजन हो, जे को मन जाने मन कोई, पंच प्रवान पंच प्रधान, पंचे पावे दरगह मान, पंचे सोह दरड़ा जान, पंचा का गुर इक ध्यान, जे को कह करे विचार, करते कह करण नाही सुमार, तौल धर्म दया का पूत, संदोख ताप रख्या जिन सो, जे को बुझै होवे सचियार, धवल उपर किता भार, धरती होर परे होर होर, तिसते भार तलै कवन जो, जी जा तिरंगा के नाव, सबना लिखिया बुड़ी कलाम, यो लेखा लिख जाने कोए, लेखा लिखिया केता होए, केता तान सवाले रूप, कीती दात जाने कौन कूता, कीता पसाऊ एको कवाऊ, तिसते होए लख दरियाउ, कुदरत कवन कहा विचार, वारण जावा एक वार, जो तुद भावै साई भली कार, तू सदा सलामत निरंकार, संख जाप संख पाओ, संख पूजा संख ताप दाओ, संख ग्रंथ मुख वेद पाठ, संख जोग मन रहें उदास, संख भगत गुण ज्ञान विचार, संख सती संख दातार, असंख सूर मोह भख सार, असंख मुल विलाए तार, कुदरत कवन कहा विचार, वारण जावा एक वार, जो तुद भावै साई भली कार, तू सदा सलामत निरंकार, असंख मूर्ख अंत घोर, असंख चोर हराम खोर, असंख अमर कर जाहि जोर,
ਅਸੰਖ ਗਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਰਾਏ ਸੰਖ ਮਲੇਸ਼ ਮਲ ਪਾਖਾਏ ਸੰਖ ਨਿੰਦਕ ਸਿਰਖ ਰਹਿ ਪਾਰੂ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਅਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਰ ਨੂੰ ਅੱਖਰਾਂ ਸਿਰ ਸੰਯੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹ ਜ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਰਣਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰੂ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਦਾ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਧੋਏ ਭਰੀ ਅਮਤ ਪਾਪਾਂ ਕੈ ਸੰਗ ਉਹ ਤੋਂ ਪਹਿਰਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੂ ਆਪੀ ਬੀ ਜਾਪੇ ਹੀ ਖਾਹੂ ਨਾਨਕ ਮੀਆਂ ਬੂ ਜਾਹੂ ਤੀਰ ਤਪ ਦਇਆ ਦਾਤਾਣ ਜੀ ਕੋ ਪਾਵੈ ਤਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾ ਜੇ ਆਪੇ ਜਾਣੈ ਸੋਈ ਕਵ ਕਰ ਆਖਾਂ ਕਿਵ ਸਾ ਲਾਹੀ ਕਵਰ ਨੀ ਕਵ ਜਾਣਾ ਨਾਨਕ ਆਖਣ ਸਭ ਖੁਆ ਕਹਿ ਕਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾ ਲੱਖ ਆਗਾਸਾਂ ਆਗਾਸ ਉੜ ਕੂੜ ਕਪਾਲ ਥੱਕੇ ਵੇਦ ਕਹਿਣ ਕਬਾਤ ਸਹਿ ਸੋ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਧਾਤੁ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕੂ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨ ਪਾਈ ਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨੂ ਗ੍ਰਹਿ ਸੇਤੀ ਮਾਲ ਧਾਨੂ ਕੀੜੀ ਤੁਲ ਨਾ ਹੋਵਣੀ ਜਿਤ ਸਮਨ ਹੋਣਾ ਵੀਸਰ ਅੰਤ ਨ ਸਿਵਤੀ ਕਹਿਣ ਨਾਮ ਤੋਂ ਅੰਤ ਨ ਕਰਨੈ ਦੇਣ ਨਾਮ ਤੋਂ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਰ ਲਾਏ ਤਾਂ ਕਿ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੈ ਕੋਏ ਬਹੁਤਾ ਕਈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੀ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਵਡਾਵ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤੂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਣਾ ਤੁਮਾਏ ਕਿਤੇ ਮੰਗੈ ਜੋ ਦੋ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਵਿਕਾਰ ਕਿਤੇ ਲੈ ਮੁੱਕਰ ਪਾਏ ਕਿਤੇ ਮੂਰਖਾਹੀ ਕਾਹੀ ਕਿਤਿਆਂ ਦੁੱਖ ਭੂ ਸਦ ਮਾਰੂ ਇਹ ਪੈਦਾ ਤੇਰੀ ਦਾਤਾਰੂ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕਾਕਣ ਪਾਇਓ ਜਾਣੈ ਜੀਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪਿਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁਲ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲ ਲਾਵਾ ਮੁਲ ਲਾਜਾਹੀ ਮੁਲ ਭਾਈ ਮੁਲ ਅਸ਼ਮਾਹੀ ਮੁਲ ਧਰਮਾ ਮੁਲ ਦੀਵਾਨ ਮੁਲ ਤਲ ਮੁਲ ਪਰਵਾਨ ਮੁਲ ਬਖਸ਼ੀਸ਼ਾ ਮੁਲ ਨਿਸ਼ਾਨ ਅਮੁਲ ਕਰਮ ਅਮੁਲ ਪੁਰਮਾਨ ਅਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਖਿਆਨ ਆਖੇ ਬ੍ਰਹਮ ਆਖਾ ਇੰਦ ਆਖੇ ਗੋਪੀ ਤੈ ਗੋਬਿੰਦ ਆਖਾ ਈਸ਼ਰ ਆਖੇ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਆਖੇ ਦੇਵ ਆਖੇ ਸੋਰ ਨਾਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸੈਰ ਗਾਵਾਰਾਂ ਗਾਵਾਰੂ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੋਨੇ ਕੋ ਸਾਂਘਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰੀ ਸੋ ਕਈ ਅਨਕੀਤੇ ਗਾਵਨ ਹਾਰੇ ਗਾਵੈ ਤੋਂ ਪਾਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਾਖੀ ਸਰ ਜੁਗ ਜੁਗ ਵੇਦਾਂ ਨਾਲੇ
ਗਾਵੈ ਮੋਹਨੀਆ ਮਨ ਮੋਹਨ ਸੁਰ ਗਾ ਮਛ ਪਾਇਆ ਲੇ ਗਾਵੈ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਹੀ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵ ਨੂੰ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਹੂ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਉਸੀ ਜਾਏ ਨਾ ਜਾ ਸਿਰਤ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਜਨ ਸੀ ਮਾਇਆ ਜਨੋ ਪਾਈ ਕਾਰ ਕਰ ਵੇਖੈ ਕੀਤਾ ਆਪਣਾ ਜਬ ਤਸ ਦੀ ਵਡਿਆਈ ਜੋ ਤਸ ਭਾਵੈ ਸੋਈ ਕਰ ਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਉਸ਼ਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਸ਼ਨ ਪਚੋਲੀ ਧਿਆਨ ਕਰੈ ਬਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆ ਦੇ ਸੁਤ ਸਾਇਆ ਦੇ ਸੁਆਦੂ ਨੀਲੋ ਨਾਦੂ ਨਾਹ ਤੂ ਜੁਗ ਜੁਗ ਇੱਕੋ ਵੇਸ ਭੁਗਤ ਗਿਆਂਦਾ ਭੰਡਾਰਨ ਕਣਕਟ ਵਾਜੈ ਨਾਦ ਆਪਣਾ ਥਨਾਥੀ ਸਭ ਜਾ ਕੀ ਰਸ ਦਵਰਾ ਸਾਧ ਸੰਜੋਗ ਵਜੋਗ ਦੋ ਕਾਰ ਤਲਾਵੈ ਲਿਖਿਆ ਵੈ ਭਾਗ ਆਦੇਸ ਉਦਸਾਦੇਸ ਆਦੂ ਨੀਲੋ ਨਾਦੋ ਨਾਹ ਤੂ ਜੁਗ ਜੁਗ ਇੱਕੋ ਵੇਸੋ ਏਕਾ ਮਾਈ ਜੁਗਤ ਵੇ ਆਈ ਤਨ ਚੇਲੇ ਪ੍ਰਵਾਨਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਂ ਜਪ ਸੁਭਾਵਤ ਵੈ ਜਲਾ ਵੈ ਜਬ ਹੋਵੈ ਪ੍ਰਮਾਨ ਵੇਖਾ ਉਹਨਾਂ ਨਦਰ ਨਾਵ ਬਹੁਤਾ ਵਿਡਾਨ ਆਦੇਸ ਦਸਾਇਆਦੇਸ ਆਦੂ ਨੀਲੋ ਨਾਦੋ ਨਾਹ ਤੂ ਜੁਗ ਜੁਗ ਇੱਕੋ ਵੇਸੋ ਆਸਨ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕੂ ਸੱਚੇ ਕੀ ਸਾਚੀ ਕਾਰੂ ਆਦੇਸ ਉਤਸਾਇਆਦੇਸ ਆਦੂ ਨੀਲੋ ਨਾਦੋ ਨਾਹ ਤੂ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲਾਖੋ ਹੈ ਲਾਖੋ ਮੈਂ ਲੱਖ ਵੀ ਸੁ ਲੱਖ ਲਹੁ ਗਿੜਾ ਆਖੀ ਇੱਕ ਨਾਮ ਜਗਦੀਸ਼ ਇਤਰਾਜ ਪਤ ਪਵਣੀਆਂ ਚੜੀਆ ਹੋਇਆ ਕੀ ਸਭ ਸੁਣ ਗੱਲਾਂ ਆਕਾਸ਼ ਕੀਟਾਂ ਈਰੀ ਸੁ ਨਾਨਕ ਨਦਰੀ ਪਾਈ ਹੈ ਕੋੜੀ ਕੂੜਾ ਠੀ ਸੁ ਆਖਣ ਜੋ ਚੁੱਪੈ ਨਹ ਜੋਰ ਜੋਰ ਨ ਮੰਗਣ ਦੇਰ ਨਾ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਅਤੁਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲੂ ਤਸਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਣ ਪੰਚ ਪਰਵਾਹ ਨੂੰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਗਾਏ ਉਥੈ ਪਾਈ ਨਾਨਕ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੀਤੇ ਪਵਨ ਬਾਣੀ ਬੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਅੰਤ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਹਿਦ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰਿੰਦ ਕੀਤੀਆਂ ਸੁਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥਾ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਆ ਬਹੁਤ ਅਨੂਪ ਤਾਂ ਕਿ ਗੱਲਾਂ ਕੀਤੀਆਂ ਨਾ ਜਾਏ ਜੇ ਕੋ ਕਹਿ ਪੱਛਾ ਪਛਤਾਏ ਜਿੱਥੇ ਘੜੀਆ ਏ ਸੁਰਤਮੰਤ ਮਨ ਬੁੱਧ ਜਿੱਥੇ ਘੜੀਆ ਹੀ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿੱਥੇ ਸੀਤ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹੀ ਮਰਨ ਠਾਗੇ ਜਾਹੇ ਜਨਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕਿ ਲੋਕ ਰਹਿ ਨਨ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੇ ਨਦਰ ਨਿਹਾਲੂ ਤਿੱਥੇ ਖੰਡ ਮੰਡਲ ਵਰ ਭਾਂਡੂ ਜੇ ਕੋ ਕਥਾ ਤੰਤ ਨੰਤ ਤਿੱਥੇ ਲੋ ਲੁਆਕਾਰੂ ਜੈਬ ਜਬ ਹੁਕਮ ਤਵੈ ਦਵਕਾਰੂ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨ ਯਾਰ ਹਰਨ ਮਤ ਵੇਦ ਹਥਿਆਰ ਭੌਖ ਲਗਨ ਤਪ ਤਾਪ ਭਾਂਡਾ ਭਾਉ ਮ੍ਰਿਤ ਤਾਲੂ ਘੜੀਏ ਸ਼ਬਦ ਸੱਚੀ ਟਕਸਾਲੂ ਜਿਨ ਕਉ ਨਦਰ ਕਰਮ ਤਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੂ ਦਿਵਸ ਰਾਧੋ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ

ਨਾਨਕ ਤੇ ਮੁੱਖ ਉਜਲੇ ਖੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪਾਏ ਸੰਤੋ ਪ੍ਰਸਾਦ ਚੱਕਰ ਚਿਹਨ ਬਰਨ ਜਾ ਤਰਪਾਤ ਨੈ ਜੀ ਰੂਪ ਰਾਂਗਾ ਰੇਖ ਪੇ ਕੋ ਕਹਿਣ ਸਕਤ ਕੇ ਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕੀ ਜੈ ਕੋਟ ਇੰਦਰ ਇੰਦਰਾਨ ਸ਼ਾਹੂ ਸ਼ਾਹ ਅਨਗਨੀ ਚੈਤ੍ਰ ਪਵਨਵੀ ਸੁਰ ਨਰ ਸੁਰ ਨੇਤ ਨੇਤ ਬੰਦਰਨ ਕਹਿ ਤੂ ਤਬ ਸਰਵਨਾਮ ਕਥਾ ਕਵਨ ਕਰਮ ਨੰਬਰਨ ਸੁਮਤ ਭਜੰਗ ਪ੍ਰਜਾਤ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਗਾਇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਵਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੀਦੇ ਨਮਸਤੰ ਗਾਧੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਵੇਖੇ ਨਮਸਤੰ ਨੇਕੇ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਰਕਰਮੇ ਨਮਸਤੰ ਨਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਰਪੇਸ਼ੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਤਾਤੇ ਨਮਸਤੰ ਨਰਕਾਤੇ ਨਮਸਤੰ ਨਰਤੂਤੇ ਨਮਸਤੰ ਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਅਵਾਹੇ ਨਮਸਤੰ ਦਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਗਾਮੇ ਨਮਸਤੰ ਸਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਵਾਜਬੇ ਨਮਸਤੰ ਸਜਬੇ ਦੇਸ ਸਿੰਘ ਦੇਸੇ ਨਮਸਤੰ ਭੇਸੇ ਨਮਸਤੰ ਨਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੇ ਨਮਸਤੰ ਭੇ ਵਹਿ ਨਮਸਤੰ ਜਨਮੇ ਨਮਸਤੰ ਸੁਬਰਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤੰ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰ ਨਮਸਤੰ ਗਿਰਤਾਰੰ ਨਮੋ ਸਰਬਧੰਦੇ ਨਮੋ ਉਸਤਾਬੰਦੇ ਨਮਸਤੰ ਨਰਸਾਕੇ ਨਮਸਤੰ ਨਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਕੰ ਨਮੋ ਸਰਬ ਭੋਕੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤੋ ਪ੍ਰਸਾਦ ਰੂਪੈ ਨੂਪੈ ਜੂ ਹੈ ਭੂ ਹੈ ਲੇਖ ਭੇਖ ਨਾਮ ਕਾਮ ਦੇਹ ਭੇਹ ਜੀਤੈ ਪੀਤੈ ਤਿਰਮਾਨ ਨਿਧਾਨ ਨਿਰਵਰਗ ਸਰਗ ਨੀਲ ਨਾਦ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤੈ ਭਰਨ ਹੈ ਗੰਜ ਭੰਜ ਝੂਜ ਝਾਂਜ ਮੀਖਰ ਪੀਖ ਥੰਦ ਬੰਧ ਹੈ ਨਿਰਭੂਜ ਸ਼ੂਜ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਮਹੰਤ ਅਲੀ ਕਨਰ ਸ੍ਰੀ ਕਨਰ।

फिर एक हैं भुजंग प्रजात छंद। नमो सर्वमान्ये समस्ति निदान्ये नमो देव देवे पेकी अपेवे नमो काल काले नमो सर्वपाले नमो सर्वगावणे नमो सर्वभावणे अनंगी अनाथे नृसंगी प्रमाथे नमो पान भाने नमो मान माने नमो चंद्र चंद्रे नमो पान पाणे नमो गीत गीते नमो तान ताने नमो नृत नृत्य नमो नाद नादे नमो पान पाणे नमो बाद बादे अनंगी अनामे समाष्टि स्वरूपे प्रभंगी प्रमाथे समाष्टि विभूते कलंक कुंभणे कलंकी स्वरूपे नमो राज राजेश्वर परम रूपे नमो जोग जोगे स्वर्ण परम सिद्धे नमो राज राजे स्वर्ण परम हृदय नमो शास्त्र पाणी नमो अस्त्र माणी नमो परम गाता नमो लोक माता पेखी अपरमी अपोगी अभोगते नमो जोग जोगे स्वर्ण परम जोगते नमो नित नारायणी क्रूर कर्मी नमो प्रेत प्रेत देवी सुतर्मे नमो रोगार्ता नमो राग रूपे नमो शाशाक नमो भू भूपे नमो दान दानी नमो मन माने नमो दान दानी नमो मान माने नमो रोग रोग नमस्तंग स्नाने नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सर्व परनासी नूपी रूपे समस्तल निवासी सदा सदा बुद्ध वृद्ध कादा दुवर्द अर्धंग अगंगोगार्ता परम परम परमेश्वर पुरुष पालंग सदा सर्वदा सदाता दयालंग अशेदी बेदी नामंग कामंग समस्त ब्राजी समस्त स्थामंग तेरा जो चाचरी शंद जले हैं तले हैं पीता पे हैं प्रभु हैं जो हैं देश हैं पेश हैं भुजंग प्रजात छंद अगा देवादे आनंदी स्वरूपे नमो सर्वानी समस्त निदाने नमो नमस्तु नाते नमस्तु परमाते नमस्तु गंजी नमस्तु भंजी नमस्तु कारी नमस्तु पाल नमो सर्व देशे नमो सर्वेशे नमो राज राजे नमो साजे नमो शाह शाह नमो माय नमो गीत गीते नमो ब्रीत प्रीते नमो रोख रोके नमो सोख सोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तारंग नमो सर्व मंत्रंग नमो सर्व जंत्रंग नमो सर्व दृसंग नमो सर्व कृसंग नमो सर्वरंगी दरभंगी अनंगे नमो जीव जीवंग नमो बीज बीजे खजे भिजे समस्तंग प्रसजे कृपालंग स्वरूपे कुकर्म प्रणाशी सदा सर्वदा रेद सिद्ध निवासी चर प्रसंदो प्रसाद अमृत कर्मे अमृत धर्मे खाल जोगे चल भोगे अचल राजे टल साजे खाल धर्म लाख कर्मंग सर्वंगदाता सर्वंगता सर्वंगाने सर्वंगाने सर्वंग प्राणंग सर्वंग तरानंग सर्वं भोगता सर्वं जोगता सर्वं देवं सर्वं पेवं सर्वं काले सर्वं पाले रुवार शांतो प्रसाद आद रूप नाद मूर्त जोन पुरख पार सर्व मंत्र मान दे पे वाद उदार सर्व बालक सर्व कालक सर्व कोपन काल जत्र तत्र विराज हैं अवधूत रूप प्रसाल नाम ठाम न जात जाक रूप रंग न रेख आद पुरख दार मूर्त जोन आद शेख देश और न भेद जाक रूप रेख न राग जत्र तत्र दिशा विशा हो पहले वन राग नाम का बीन पेख तामु न जाए सर्वमान सर्वत्र मान सदा मानता हेक मूर्त नेक दर्शन की रूप अनेक खेल खेला खेल खेल अनंत को फरेक दे पे न जाने जे बेदरक ते बहु रूप रंग न जात पासु जाने कह जे बहुतात मात न जात जाकर जन्म मरण विहीन चक्र बकर भरा चतर चाकू मानी पुरती लोक चौदह के बिक जग जाप जे जाप आदु देवनाद मूर्त थापु सबजे थाप परम रूपनीत मूर्त पूर्ण पुरख पारु सर्विसरच संभव हरण भजन हारु कालहीन कला संयुक्त काल पुरख देशु धर्म धाम सुपरम रहत पुतलख बेसु अंग रंग नरंग जाक जात पतन नाम गर्भ गंजन दुष्ट भंजन मुख दाय काम आप रूप अमेकान उस्तिक पुरख अवधूत गर्भ गंजन सर्वभंजनाथ रूप सूत अंगहीन भंगनाथ मेक पुरख पारु सर्व लायक सर्व कायक सर्व को प्रत पारु सर्व गंता सर्वंता सर्व त्यन भेख सर्व शास्त्र न जानी जी रूप रंग रेख परम वेद प्राण जाक है नित भक्त नित कोट सिमरत प्राण शास्त्र न आव ही बहु चैत मद भार संतो प्रसाद गुण गण धर्म महापारासन भंग उपमा नंगन भो प्रकाश निर्धन नासा जान बाहु शाहन शाहु राजान राजपान आन पान देवान उपमा महान इंद्रान इंद्र बालान बालंकार कालान कालन पुदंगा भा भंगत मित बार गुण गण उदार मुन गण प्रणा निरपय का दत्त प्रचंड मित का त्या खांड अलस्य कर्म दृश्य तनु सर्वा प्रणांडन भाड चात्री संदो प्रसाद गोबिंदे मुकंदे उदारे अपारे हरियंग करियंग नरनामे अकामे भुजंग प्रजा छंदु चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न भरम न पितर न कर्म न काय जन्म जाय न चतर न मित्र पर पवित्र प्रति स दिशा दृश कृष भगवती संतो प्रसाद कथते
ਕਿਆ ਸ਼ਿਜ ਦੇਸੈ ਕਿਆ ਪਿਜ ਭੀਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਪਿਜ ਲੋਕੈ ਕਿਆ ਦਿੱਤ ਸੁਖੈ ਕਿਆ ਦੁੱਧ ਵਰਣੈ ਕੇ ਵਿਭੂਤ ਕਰਨੈ ਕੇ ਰਾਜ ਪ੍ਰਭੈ ਧਰਮ ਤੁਜੈ ਕਿਆ ਸੁਖ ਵਰਣੈ ਕਿ ਸਰਬਾ ਭਰਣੈ ਕਿ ਜਗਤ ਅੰਗ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿਆ ਅਨੁਪਉ ਨੂਪੈ ਕਿਆ ਦੋ ਦੇਵੈ ਕਿਆ ਪਉ ਭੀ ਵੈ ਚਿਤਰੰਗ ਬਿਹੀਨੈ ਕਿ ਕੈ ਅਧੀਨੈ ਕਿ ਰੁਚੀ ਰਜਾ ਕਹਿ ਮਾਰੀ ਹਾਕੈ ਕਿ ਪਾਕ ਬੈ ਬਹਿ ਕਿ ਗੈਬਲ ਗੈ ਬਹਿ ਕਿਆ ਫੁਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਾਰਨ ਕੁਨਿੰਦ ਕਿ ਰੁਚੀ ਦਹੰਦ ਹੈ ਕਿ ਰਾਜ ਕਰੀਮੈ ਕਰਮ ਕਰੀਮੈ ਕਿ ਸਰਬੰਗ ਕਲੀਆਂ ਕਿ ਸਰਬੰਗ ਦਰੀਆਂ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਓ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਭੂਖੈ ਕਿ ਸਰਬਤਰ ਤਰਾਣੈ ਕਿ ਸਰਬਤਰ ਪੁਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦਰੈ ਕਿ ਸਰਬਤਰ ਚੰਦਰੈ ਕਿ ਸਰਬੰਗ ਕਲੀਮੈ ਕਿ ਪਰਮੁਫੀ ਮੈਂ ਕਿ ਆਕਲੂਲਾਮੈ ਕਿ ਸਾਹਿਬ ਕਲਾਮੈ ਕਿ ਸੁਣ ਲੋ ਵਜੂ ਤਮਾਮ ਰੁਜੂ ਹੈ ਮੈਂ ਸੁਸਲਾਮ ਹੈ ਸਲਿਕਤ ਮਦਾਮ ਮੈਂ ਗਨੀਮਲ ਸ਼ਿਕਾਸ਼ਤ ਗਰੀਬਲ ਪ੍ਰਸਤ ਹੈ ਬਲੰਦਰ ਮਕਾਨ ਹੈ ਜਮੀਨ ਜਮਾਨਾ ਹੈ ਤਮੀਲ ਤਮਾਮ ਰੁਜੋਲ ਨਿਧਾਨਾ ਹਰਿ ਕੁਲ ਜੀ ਮੈਂ ਰਜਾ ਕਿ ਯਕੀਨਾ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜਲ ਨਿਵਾਜ ਹੈ ਗਨੀ ਮੁਲਖ ਰਾਜਾ ਨਰੁਖ ਸਰੂਪ ਹੈ ਤ੍ਰਮੁਕਤ ਭਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਸਦੈਵ ਕਾਮਨ ਰਬਾ ਸਰੂਪ ਹੈ ਗਾਦ ਅਨੂਪ ਵੰਗ ਆਦਿ ਰੂਪ ਹੈ ਨਾ ਸਰੂਪ ਹੈ ਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸਰਭਾਨੁਰਾਗੇ ਤ੍ਰਿਭਗ ਸਰੂਪ ਹੈ ਸ਼ੈ ਜੈ ਸ਼ੂਦਨ ਨਰਖੰ ਪ੍ਰਣਾਸ਼ ਪ੍ਰਤਿਲ ਪ੍ਰਭਾਸ ਨਿਰੁਕਤ ਪ੍ਰਭਾ ਸਦਾਭੰਗ ਸਦਾ ਭੋਗ ਸਰੂਪ ਪ੍ਰਯੁਗਤ ਅਨੂਪ ਨਿਰੁਕ ਸਦਾ ਭੋਗਤ ਪ੍ਰਭਾ ਨੁਕ ਸਰੂਪ ਪ੍ਰਯੁਗਤ ਅਨੂਪ ਚਾਚਰੀ ਛੰਦ ਭੰਗ ਨੰਗ ਭੇਖ ਲੇਖ ਹੈ ਭਰਮ ਖਰਮ ਨਾਦ ਜੁਗਾਦ ਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਗਤ ਹੈ ਨਾਸ ਹੈ ਪ੍ਰਕਾਸ਼ਨ ਚੰਦ ਸੁਨੰਤ ਹੈ ਲੱਖ ਹੈ ਦੇਖ ਹੈ ਲੇਖ ਹੈ ਭੇਖ ਹੈ ਟਾਹ ਗਾਹ ਹੈ ਸਾਂਭ ਹੈ ਗਾਵ ਹੈ ਨੀਲ ਹੈ ਨਾਦ ਹੈ ਨਤ ਹੈ ਸੁਨਤ ਹੈ ਜਾਤ ਹੈ ਜਾਦ ਹੈ ਚਰਪਣ ਛੰਦੋ ਪ੍ਰਸਾਦ ਸਰਵੰਗਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਯੁਕਤਾ ਸਰਵੰਗ ਮੁਕਤਾ ਸਾਵਲ ਛੰਦੋ ਪ੍ਰਸਾਦ ਨਵ ਨਰਕਨਾਸ਼ਿਸ ਦੈਵੰ ਪ੍ਰਕਾਸ਼ਯ ਨੰਗੰ ਸਰੂਪੇ ਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਵਸਾਤੇ ਅੰਗਾ ਸਰੂਪੇ ਨਿਰਬਾਧ ਭੂਤੇ ਨੰਗੀ ਅਨਾਮੇ ਤਰਭੰਗੀ ਤਰਕਾਮ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਣ ਪੁੱਤਰਣ ਸੁਤਰਣ ਮਿੱਤਰਣ ਤਾਤਨ ਮਾਤਨ ਜਾਤਨ ਪਾਤੈ ਨਿਸਾਕਨ ਸ਼੍ਰੀ ਕਹਿ ਮਿਤੋ ਮੇ ਕਸ ਦੈਭੰਗ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਛੰਦੋ ਪ੍ਰਸਾਦ ਕੇ ਜਾਹ ਜੂਰ ਹੈ ਕਿਆ ਜਰ ਜੂਰ ਹੈ ਮੇ ਸੁਰ ਸਲਾਮ ਸਮਸਤਲ ਕਲਾਮ ਹੈ ਸਾਹਿਬ ਦਿਮਾਗ ਹੈ ਗੁਸਨ ਚਰਾਗ ਕਾਮਲ ਕਰੀਮ ਕ ਰਾਜ ਕਰੀਮ ਹੈ ਕਰੋਜੀ ਦਹੰਦ ਕੇ ਰਾਜ ਕਰਹਿੰਦ ਹੈ ਕਰੀਮਲ ਕੁਮਾਰ ਹੈ ਗੁਸਨ ਜਮਾਨ ਗਨੀ ਮਲਖ ਰਾਜ ਗਰੀਬ ਨਿਵਾਜ ਹਰੀ ਫੁਲ ਸ਼ਕਾਨਾ ਰਸ ਰੁਪਕਾਨਾ ਕਲੰਕ ਪ੍ਰਣਾਸ ਸਮਸਤਲ ਨਿਵਾਸ ਗੰਜਨ ਗਨੀ ਮਰ ਜਾਇ ਕਰੀਮ ਹੈ ਸਮਸਤਲ ਜੁਬਾਂ ਸਾਹਿਬ ਕਰਾਂਗ ਨਰਕ ਪ੍ਰਣਾਸ ਬਹਿਸ ਨਿਵਾਸੰਗ ਸਰਬਲ ਗਵਾਨਾ ਵਿ ਸਰਵਾਨਾ ਤਮਾਮਲ ਤਿਮੀ ਜੈ ਸਮਸਤਲ ਅਜੀ ਜੈ ਪਰੰ ਪਰਮੀ ਸੈ ਸਮਸਤਲ ਅਧੀ ਸੈ ਦੇਸੁਲ ਲੇ ਕਾਇਮ ਸੁਲ ਭੇ ਖਾਇ ਜਮੀ ਨਲ ਜਮਾ ਮੇ ਕੋਲ ਹਿਮਾ ਕਰੀ ਮਲ ਕੁਮਾਰ ਲੈ ਕੇ ਜੁੜਤ ਜਮਾ ਲੈ ਕੇ ਤਲੰਗ ਪ੍ਰਕਾਸ਼ ਸਿੰਘ ਮਿੱਤੋ ਸੁਭਾਸ ਸਿੰਘ ਅਜ ਸਰੂਪ ਅੰਗ ਮਿੱਤੋ ਵਿਭੂਤ ਅੰਗ ਮਿੱਤੋ ਪਸਾਂ ਕੇ ਆਤਮ ਪ੍ਰਭਾ ਹੈ ਕੇ ਤਲੰਗ ਨੰਗ ਅੰਗ ਮਿੱਤੋ ਅਭੰਗ ਹੈ ਮਦ ਭਾਰ ਛੰਦ ਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਹਰ ਬਰਾ ਗੰਜ ਹਰ ਨਰ ਪਰ ਭੰਜ ਗਨ ਗਨ ਪ੍ਰਣਾਮ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਸ਼ੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਸਵਿਸ ਭੰਡ ਜਲ ਥਲ ਮੰਦ ਸਵਿਸ ਬੇਅੰਤ ਅਨੁਭਵ ਨਾਸ਼ੁ ਧਰ ਧਰ ਧੁਰਾ ਸੁਭਾ ਜਾਨ ਬਾਹੁ ਕੈ ਸਦਾਹੁ ਓਅੰਕਾਰਾਦ ਕਥਨੀਆ ਨਾਦ ਖਲ ਖੰਡ ਖਿਆਲ ਗੁਰ ਭਰ ਅਕਾਲ ਘਰ ਘਰ ਪ੍ਰਣਾਮ ਚਿਤਰਨ ਨਾਮ ਅੰਛ ਜਗਾਤਾ ਜਜਨਾ ਬਾਤਨ ਝੰਡ ਗਾਤਨ ਰੰਜ ਬਾਤਨ ਟੁੱਟ ਭੰਡਾਰ ਅਠਟ ਪਾਰਾ ਡੀਠ ਧਰਮ ਤਢੀਠ ਕਰ ਮਨ ਬ੍ਰਣ ਅਨੰਤੁ ਦਾਤਾ ਮਹਾਂਤਰ ਬੋਲ ਮਨਾਸ਼ਨ ਤੋਂ ਪ੍ਰਸਾਦ ਕੁਰਨਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਭ ਵਾਰਨ ਤ੍ਰਿਤਕੀ ਤਰਣ ਹੈ ਜਾਕੀ ਕਰਨ ਮਨ ਮਾਨਿਆ ਹੈ ਜਗਦਾਨਿਆ ਸਰਵੰ ਭਰ ਹੈ ਸਰਵੰਕਾਰ ਹੈ ਸਰਪਾਸ ਹੈ ਸਰਵਨਾਸ਼ਿਆ ਕੁਰਨਾਕਰ ਹੈ ਸੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸੈਂ ਖਲ ਖੰਡ ਸੈਂ ਭਰਤੇ ਪਰ ਹੈ ਕਰੁਣਾਕਰ ਜਪਾ ਜਪੈ ਥਪਾ ਤਾਪੈ
अकृता कृता अमृता अमृता अदभा कृता है अमृता अमृता है करुणा कृता कृता कृता धरणी तरतम तेस्वर परमेश्वर कृता कृता अमृता अमृता अदभा कृता अमृता अमृता नर नायक कलकायक शंकर करुणाल नायक सर्पायक पापंजन हरगंजन है हरे पतापण है जप जापण अकलंकृत है सर्वा कृत है करता कर है हरता हर है परमात्मा है सर्वात्म है आत्म वास है जस के जास है भजंग पर जास संधु नमो सूर सूर्य नमो चंद्र चंद्रे नमो राज राजे नमो इंद्र इंद्र नमो अंधकार नमो तेज तेजे नमो बृंद बृंदे नमो बीज बीजे नमो राज संग दाम संग शांत रूपे नमो ब्रह्म दत्तंग दत्तंग स्वरूपे नमो योग योगे नमो ज्ञान ज्ञानी नमो मंत्र मंत्रे नमो ध्यान ध्यानी नमो युद्ध युद्धि नमो ज्ञान ज्ञानी नमो भोज भोजे नमो पान पानी नमो कलाकर्ता नमो शांत रूपे नमो इंद्र इंद्र नादंग भूते लंक लंक रूपे लंकर लंके नमो आशाश नमो भंग भंग के भंग स्वरूपे नंगे नाम त्रिभंग तर काले नंगी कामे कशरी छंद अजय लय भय भू अजुनाशो गांजो गांजो भांजो लखो भाखो काल दयालो लिखो भीखो नाम काम गाठा नाथे प्रमाथे अजोनियो मुनि नरागि नरंगि निरूपि नरेखे अकर्म भरम अंजे लेखे भजंग प्रजात संधु नमस्तल प्रणामे समस्तल प्रणाश्य अंजन नामे समस्तल निवासे नर काम भूते समस्तल स्वरूपे को कर्म प्रणाशी सतर्म भूते सदा सचदानंद सतरंग प्रणाशी करिमल गुणंदा समस्तल निवासे जाय भूत गजाय भगनी में हरियंग करियंग करिमल रीमे चतर चक्रवर्ती चतर चक्र भोगते सुजंभव सबंग सर्वदा सर्वजुगते दुकालंग प्रणासी दयालंग स्वरूपे सदायांग संगे अपंगंग विपूते दुकालंग प्रणासी दयालंग स्वरूपे सदायांग संगे अपंगंग विपूते को अंकार सदगुरु प्रसाद पातशाह दशमी तो प्रसाद सवई ए श्रावक सुध समूह सदान के दिख गुरु घर जोग जती की सूर सुराजन सुध सदाधिक संत समूह निगमती के सारे ही देश को देख रहे हो मातु गौर निदेखित प्राण पति के श्री भगवान की भाई कृपा हूँ ते कृति बने कृति गये माते मदंग जर जर संग अनूप तंग सुरंग सवारी कूट रंग रंग से कूद पाउण के गौण को जात निवारी भारी पछाण के भूप अली बन्यावशीष न जात बिचारी इते भय तो का भय भूपत वंद को नांगी पाए बधारे जीत फिर सब देश दसान को बज ढूल मृदंग नगारे गुंजत गूड़ गजान के सुंदर हिंसत है राज हजारे पुत पवक भगवान के भूपत कौन गनानी जात बिचारे श्री पद श्री भगवान भजे बहन अंत को अंत किताम सुधारे तीर्थ नान दया दम दान सुसंजम नेम अनेक बसे खय वेद पुराण के देव कुरान जमीन जवान सबान के पेखय पौन आहार जत जत हार सब सुचार हजार के देखय श्री भगवान भजे बन भूप देख रति मने करान लेखय सुध सुबाहा दुरंत दुबाहा सुशासन दुर्जान दलेंगे परि गुमान परि मन में कर पर्वत पंख हले ना हलेंगे तोर री नम्रोर मवास मत मदंगन मान मलेंगे श्रीपा श्री भगवान कृपा बन त्याग जान निदान चल लेंगे वीर पार बड़ी बनियार बचार है सार की धार पछैया तोर देश मलिंद मवासन मातिक जान के मान मलैया गाड़ी के नानक तोड़ नहा सुबत नहीं जक चार लवैया साहिब श्री सब को सरनायक जाचक नेक सो एक दवैया दान वदेव नंदन साचर भूत पवक भवान जा पैंगे जीव जिते जल मैं थल मैं पली पल मैं सब ताप तपेंगे पन प्रतापन बाण जतन पापन के बहु पंज खपेंगे साध समूह प्रसन्न फिरेंगे सत्र सब अवलोक चपेंगे मानव इंद्र इंद्र नादप जौंतर लोको राज करेंगे कोट स्नानक जातक दान एक स्वंबर साज भरेंगे ब्रह्मेश्वर विष्णु सजीव तंत फसे जम फास भरेंगे जय नारू श्रीपत के प्रसह पागह ते नर फिर न दे तरेंगे कहा भयो जो दो लोचन मोद कह बैठ रहे बख ध्यान लगायो नाथ फिरली सात समुद्र लोग गयो पर लोग गवायो बास गयो बख्यान सुबैठ कैसे ही ऐसी सुबह सुबतायो साच कहो सुन लियो सब जन प्रेम कियो तनी प्रपायो काहू लाहन पूज तरे उसर काहू लंगर लटकायो काहू लखर वाची दिशा में काहू साग शीश नवायो को बतान को पूजत है पासो को मृतान को पूजन धायो को किरिया और जो सब जग श्री भगवान को भेद न पायो को बतान को पूजत है पासो को मृतान को पूजन धायो कूर किरिया और जो सब ही जग श्री भगवान को भेद न पायो एक ओंकार वाहिगुरु जी की फतेह पातशाह दसवीं कबियो बाच बेनती चौपाई हमरी करो हादर रक्षा पूर्णो चित की इच्छा तब चरण नमन रह हमारा अपना जान करो प्रतपारा हमरी दुर्ट सब तुम काबो आपादा मोहि बचाओ सुखी बसाए मोर परिवारा उसे उक्षिक सब कर तारा मोर छनज कर दे करिए
ਸਭੈਰਨ ਕੁਆ ਸਿੰਘਰੀ ਜਾਇ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਤੇ ਆਊ ਜੋ ਵਰ ਚਾਹੋ ਸਤਮ ਤੇ ਪਾਊ ਸੇਵ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਛਿੱਤਰ ਹਮਾਰੇ ਮਾਰੀ ਆ ਫਾਦਾ ਮਜੈ ਬਰੀਆ ਮਰਨ ਕਾਲ ਕਾ ਤਰਾਸ ਨਿਵਰੀ ਹੂ ਜੋ ਸਦਾ ਹਮਾਰੇ ਪਾਛਾ ਸ੍ਰੀ ਅਸਤੋ ਜੂ ਕਰੀ ਓਮ ਰੱਛਾ ਰਾਖ ਲਿਓ ਮੈਂ ਰੱਖ ਨਹਾਰੇ ਸਾਹਿਬ ਸੰਸਹਾਇ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਬੋਰੀ ਚਤਰ ਦਸ ਕੰਤਾ ਅਕਾਲ ਪਾਏ ਬ੍ਰਹਮਾ ਬਪ ਧਰਾ ਅਕਾਲ ਪਾਏ ਸ਼ਿਵ ਜੀ ਅਬ ਧਰਾ ਅਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਆਵੇ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਯੋਗੀ ਸ਼ਿਵ ਕੀ ਯੋਗ ਵੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸੰਵਾਦਾ ਨਮਸਕਾਰ ਤਾਏ ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵਦਾ ਜਛਨੋ ਭਜਾਇਓ ਆਦਾਨ ਤੇਕਾ ਅਵਤਾਰਾ ਸੂਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸੁਵਾਰੀ ਸ਼ਿਵ ਕੁਣ ਕੋ ਸ਼ਿਵ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਗਏ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਣਤ ਚੀਟੀ ਤੇ ਗੁੰਚਰਿਆ ਸੂਲਾ ਸਭ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬ ਹੂੰ ਤੋ ਮੈਂ ਮਿਲ ਦੇਹ ਤਰ ਸਭ ਹੂੰ ਜੇਤੇ ਬਾਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦਾਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦੂ ਨੀਲੋ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾਗੋ ਭੇਵ ਨ ਪਾਵਤ ਭੇਦਾ ਤਾਕੂ ਕਰਪਾਹ ਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੁ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭੈ ਬਹੁ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬਸਜਾ ਪ੍ਰਥਮ ਸੰਸਾਰਾ ਕਹਿ ਰੂਪ ਅਨੂਪ ਸਰੂਪਾ ਰੰਗ ਭੈ ਰਾਪ ਕਈ ਭੂਪਾਂਡ ਜੇ ਰਸਿਤ ਜਕੀਨ ਉਤਪਦ ਖਾਨ ਬਹੁ ਰਚ ਦੀਨੀ ਕਹੂੰ ਬੁਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਾਇਓ ਸੰਕਰਿਆ ਕੈਠਾ ਸਗਰੀ ਸਿਰਠ ਦਿਖਾਏ ਚੰਬ ਵਾ ਜੁਗਾ ਸਰੂ ਸੰਜੰਬ ਵਬਰੱਛਾ ਮੇਰੀ ਤੁਮ ਕਰੋ ਸਿੱਖੋ ਬਾਰੋ ਸਿੱਖ ਸੰਘਰੋ ਦੁਸ਼ਟ ਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਦੁਹਾਂ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਦਾ ਕੋਈ ਕਾਲ ਨਿਕਟਣੇ ਆਇਆ ਹੈ ਰੱਛਾ ਵਿਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਨਿੰਦਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਨ ਕੁਮੋਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਹੈ ਸ਼ੈ ਸਕੈ ਨਾ ਕੋਈ ਇੱਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸ਼ਰਨ ਤਿਹਾਰੀ ਆਫਾ ਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਦ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵ ਨਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੋ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾ ਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ

ਹੱਥ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਛੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਤਰ ਵਿਸਰੇ ਮੁਪਜੇ ਭਾਵ ਦੂਜਾ ਲਾਇਕ ਹੈ ਨਾਨਕੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਰਾਪ ਮੁੱਲ ਕਾ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸਾ ਬਿਟੋਂ ਰਹੇ ਲੋਕ ਬਲ ਲਾਇਆ ਸਾ ਸਤਿਗੁਰੂ ਜੀ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀ ਤਸ ਮਲ ਰਹਿ ਰਵਸੈ ਮਨ ਆਏ ਹਰਿ ਆਪ ਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੈ ਪਾਇਆ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਉ ਜੀਉ ਲਾਹ ਕਟਿਉ ਦਿਹਾੜੀ ਤੰਤ ਨਾ ਮਿਲੇ ਜਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਰਸਨਤ ਵਣ ਰਸ ਰਾਤ ਰਹੀ ਤੇਰੀ ਪਿਆਸ ਨ ਜਾਈ ਪਿਆਸ ਨਾ ਜਾਏ ਹੋਰਤ ਗਿੱਧਾ ਜੇ ਚਨ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਆ ਹਰ ਰਸ ਬਹੁਣ ਤ੍ਰਿਸ਼ਨਾ ਲਾਗਾ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰੂ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸਾ ਬੀਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰੇ ਹਰ ਤੁਮੈਂ ਜੋਤ ਰੱਖੀ ਧਾਤੂ ਜਗ ਮੈਂ ਹਰ ਜੋਤ ਰੱਖੀ ਤਦ ਵਿੱਚ ਧਾਤੂ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲ ਤਨਦਰੀ ਆਇਆ ਕਹਿ ਨਾਮ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਨ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਸਰੀਰਾ ਮੇਰੇ ਜਗ ਮਾਇ ਕਹਿ ਕਿਆ ਤੁਦ ਕਰਮ ਕਮਾਏ ਤੁਦ ਸਰੀਰਾ ਜਾ ਤੂੰ ਜਗ ਮਾਇ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਾਂ ਸਤਿਗੁਰ ਸਹੁੰ ਜਿਤ ਲਾਏ ਨੇਤਰੋ ਮਰਿਓ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਨਵਰਨ ਦੇਖੋ ਕੋਈ ਹਰ ਬਨਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੋਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹਰ ਬਨਵਰਨ ਕੋਈ ਕਹਿ ਨਾਨਕ ਹੀ ਨਿਤਰਿਆ ਦਿਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਸਰਵ ਨੂੰ ਮੇਰੇ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਅਰਸਨਾ ਰਸ ਸਮਾਣੀ ਸੱਚ ਲੱਕ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਭਾਉਂ ਵਜਾਇਆ ਵਜਾਇਆ ਵਾਜਾ ਭਾਉ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਲਣ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਵ ਨਾਭ ਨਿਧ ਸਿਧਾਂਤ ਨਜਾਈ ਪਾਇਆ ਕਹਿ ਨਾਨਕਰ ਪਿਆਰੇ ਜੀਵ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਦ ਭਾਵੇ ਗੁਰਮੁਖ ਜਨਾ ਬੁਝਾਵੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਏ ਘਰ ਗਾਵ ਹੇ ਅਨੰਤ ਸੁਨੋਵਟ ਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰੂ ਰਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰੂ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾ ਤਾਰ ਪਰਿਓ ਜਾਚਕਿਕ ਸਰਣਾ ਮਿਲੈ ਦਾਨ ਸੰਤ ਰੇਣ ਜੇ ਲਗ ਭਵਜਲ ਤਰਣਾ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਵਣ ਮੈਂ ਨਾਨਕ ਗੁਰਪਾਰ ਬ੍ਰਹਮ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹੋ ਸਤਨਾਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਜੈ ਦੂਜੀ ਠਾਹਰ

ਹੋਇਓ ਬਹਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ।

ਭਾਵ ਕਵਣ ਸੋ ਮੁਕਤਾ ਕਵਣ ਸੋ ਨਰਕਾ ਕਵਣ ਸੰਸਾਰੀ ਕਵਣ ਸੋ ਭਗਤਾ ਕਵਣ ਸੋ ਦਾਨਾ ਕਵਣ ਸੋ ਹੋਸਿਆ ਕਵਣ ਸੋ ਸੁਰਤਾ ਕਵਣ ਜੜਾ।

ਸਾਗਰ ਕੀ ਨਾਇਆ ਤੁਮ ਪਾਰਾ ਇੱਕ ਖੜੇ ਰਸਾਤਲ ਕਰੇ ਮਾਨ ਮੁਖ ਗਾਵਾਰਾ ਇੱਕ ਨਾ ਪਾਰ ਲੰਘਾਵੈ ਆਪੇ ਸਤਿਗੁਰੁ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹ ਹੁਕਮ ਪਠਾਇਆ ਜੀ ਜੰਤੂ ਪਾਏ ਸਮਾਇਆ ਵੇਖੈ ਵਿਖਸੈ ਸਭ ਰੰਗ ਮਾਣੇ ਰਚਨਾ ਕੀਨਾ ਇੱਕ ਅਖਾੜਾ ਵੱਡਾ ਸਾਏ ਵੱਡੀ ਨਾਈ ਵੱਡਦਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਮੋਲਾ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਸ ਅਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਧੁੰਦੂ ਕਾਰਾਇਆ ਪੇ ਕਰਤਾ ਪ੍ਰਗਟੜਾ ਆਪੇ।

0: ਜਸੈ ਨਿਵਾਜੇ ਗੁਰਮੁਖ ਸਾਜੇ ਨਾਮ ਵਸੇ ਤਿਤ ਅਨਹਦ ਵਾਜੇ ਤਸੀ ਸੁਖ ਤਸੀ ਠਾਕਰਾਈ ਤਿਸਨਾ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਉ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਸੇ ਕਹਿ ਨਬੇੜਾ ਤਸੈ ਸਰੀਕ ਨਾਹੀਂ ਰੇ ਕੋਈ ਕਿਸਹੀ ਬੁੱਤੈ ਜਵਾਬ ਨਾ ਹੋਈ ਨਾਨਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾਂ
1: ਮਾਰੂ ਮਹੱਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੇ ਮਧਸੂਦਨ ਦਾਮੋਦਰ ਸਵਾਮੀ ਰਿਖੇ ਕੇਸ ਗੋਬਰ ਧਨ ਤਾਰੀ ਮੁਰਲੀ ਮੋਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਓ ਅਸਰ ਸੰਘਾਰੇ ਜਗ ਜੀਵਨ ਅਵਨਾਸੀ ਠਾਕਰ ਕੱਟ ਕੱਟ ਵਾਸੀ ਹੈ ਸੰਘਾ ਧਰਨੀ ਧਰ ਇਸ ਨਰਸਿੰਘ ਨਾਰਾਇਣ ਦਹੜਾ ਅਗ੍ਰਹਿ ਪ੍ਰਿਥਮੀ ਤਰਾਇਣਾ ਬਾਵਨ ਰੂਪ ਕੀਆ ਤੁਝ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚਕਰਪਾਨ ਦਰਸਨ ਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਵਿਸ਼ਲ ਨਾਥੇ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਵਾਸਦੇਵ ਨਿਰੰਜਨ ਦਾਤੇ ਵਰਨ ਸਾਕੂ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦਰੁਪਦੀ ਲੱਜਾ ਨਿਵਾਰਤ ਧਾਰਨ ਕਵਲਾ ਕੰਤ ਕਰੇ ਕਹਤੂਲ ਆਨੰਦ ਵਿਨੋਦੀ ਨਹਿਸੰਗਾ ਮੋਗ ਦਰਸ਼ਨ ਅਜੋਨੀ ਸੰਭੋ ਕਾਲ ਮੂਰਤ ਜਿਸ ਕਦੇ ਨਾਹੀ ਖਾ ਅਵਨਾਸੀ ਅਵਗਤ ਗੋਚਰ ਸਭ ਕਿਛ ਤੁਝ ਹੀ ਹੈ ਲੱਗਾ ਸ੍ਰੀ ਰੰਗ ਸ੍ਰੀ ਰੰਗ ਸ੍ਰੀ ਰੰਗ ਬਿਕੰਠ ਕਹੇ ਵਾਸੀ ਮੱਛ ਕੱਛ ਕੂਰਮ ਆਗਿਆ ਤਰਾਸੇ ਕੇਸਵ ਚਲਤ ਕਰੇ ਨਿਹਰਾਲੇ ਕੀਰਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਮਸਮਾਇਆ ਧਾਰ ਖੇਲ ਚਤੁਰ ਭਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੈ ਬੇਨ ਸੁਨਤ ਸਭ ਮੋਹੇਗਾ ਮਨ ਮਨ ਮਾਲਾ ਬਨ ਮਾਲਾ ਪਿਬੂਕਨ

ਤ੍ਰੈ ਭਵਨ ਧਨੇ ਜਗਨਾਥ ਗੋਪਾਲ ਮੁਖ ਭਨੇ ਸਾਰੰਗ ਧਰ ਭਗਵਾਨ ਬੀਠਲਾ ਮੈਂ ਗਣਤਨ ਆਵੈ ਸਰਭੰਗਾ ਨਿਹ ਕੰਟ ਨਿਹ ਕੇਵਲ ਕਹੀਏ ਤਨ ਜੇ ਜਲ ਥਲ ਹੈ ਮਹੀਐ ਮਿਰਤ ਲੋਕ ਪਿਆਲ ਸਮੀਪਤ ਅਸਤਰ ਥਾਨ ਜਿਸ ਹੈ ਭਗਾ ਪਤ ਪਾਵਨ ਦੁਖ ਪੈ ਭੰਜਨ ਹੰਕਾਰ ਨਿਵਾਰਨ ਹੈ ਪਵਠ ਗੰਡਨ ਭਗਤੀ ਤੋਖਿਤ ਦੀਨ ਕਿਰਪਾਲਾ ਗੁਣੇ ਨਾ ਕਿਤੇ ਹੀ ਹੈ ਭਗਾ ਪਾਵੇਗਾ ਵਾਹਿਗੁਰੂ ਨਿਰੰਕਾਰ ਅਚਲ ਡੋਲੇ ਜੋਤ ਸਰੂਪੀ ਸਭ ਜਗ

ਕਰ ਸਤਸੰਗਤ ਮੇਲ ਮਲਾਈ, ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣੇ ਆਈ, ਇੱਥੇ ਸੁਖਦਾਤਾ ਮਨ ਵਸੇ ਅੰਤ ਹੋਏ ਸਖਾਏ, ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ। ਸਲੋਕ ਮਹੱਲਾ ਪਹਿਲਾ। ਭੁੱਲੀ ਭੁੱਲੀ ਮੈਂ ਫਿਰੀ, ਪਾਦਰ ਕਹੇ ਨਾ ਕੋਏ, ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ, ਸਤਿਗੁਰ ਸਾਚਾ ਮਨ ਵਸੇ ਸਾਜਨ ਉਤਹੀ ਠਾਏ, ਨਾਨਕ ਮਨ ਤ੍ਰਿਪਤਾਸੀਏ ਸਿਫਤੀ ਸਾਚੇ ਨਾਏ। ਮਹੱਲਾ ਤੀਜਾ। ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ, ਆਪੇ ਕਿਸੇ ਹੀ ਬਖਸ਼ ਲਏ ਆਪੇ ਕਾਰ ਕਮਾਏ, ਨਾਨਕ ਚਾਨਣ ਗੁਰ ਮਿਲੇ ਦੁੱਖ ਵਿਖ ਜਾਲੀ ਨਾਏ। ਪੌੜੀ ਮਾਇਆ ਬੇਕ ਨਾ ਭੁੱਲ ਤੂੰ ਮਨਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲੀ ਸਭ ਝੂਠ ਦਰਬ ਲੱਖਾ, ਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਲੱਖਾ, ਗੁਰ ਪ੍ਰਸਾਦੀ ਉਭਰੇ ਜਿਨ ਹਰ ਰਸ ਚੱਖਾ, ਆਪ ਕਰਾਏ ਕਰੇ ਆਪ ਆਪੇ ਹਰ ਰੱਖਾ। ਸਲੋਕ ਮਹੱਲਾ ਤੀਜਾ। ਜਿਨਾ ਗੁਰ ਨਹੀਂ ਭੇਟਿਆ ਪਹਿ ਕੀ ਨਾਹੀਂ ਬਿੰਦ, ਆਵਣ ਜਾਵਣ ਦੁੱਖ ਘਣਾ ਕਦੇ ਨ ਚੁੱਕੇ ਚਿੰਦਾ, ਕਾਪੜ ਜਿਵੇਂ ਪਛੋੜੀਏ ਘੜੀ ਮੁਹਤ ਕੜਿਆਲ, ਨਾਨਕ ਸੱਚੇ ਨਾਮ ਬਿਨ ਸਿਰੋਂ ਨ ਚੁੱਕੇ ਜੰਜਾਲ। ਮਹੱਲਾ ਤੀਜਾ। ਤ੍ਰੈਪਣ ਰੁੰਡੀ ਸੱਜਣਾ ਹੋਮੇ ਬੁਰੀ ਜਗਤ, ਨਾ ਚੁਰ ਹੀੜੇ ਸੱਚ ਚੋ ਨਾਨਕ ਸੱਚੋ ਸੱਚ। ਪੌੜੀ ਗੁਰਮੁਖ ਆਪੇ ਬਖਸਿਨ ਹਰ ਨਾਮ ਸਮਾਣੇ, ਆਪੇ ਭਗਤੀ ਲਾਇਨ ਗੁਰਸਬਦ ਨਿਸ਼ਾਣੇ, ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ, ਇੱਥੇ ਉੱਥੇ ਮੁਕਤ ਹੈ ਜਿਨ ਰਾਮ ਪਛਾਣੇ, ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿੰਨਹੂੰ ਕਰਬਾਣੇ। ਸਲੋਕ ਮਹੱਲਾ ਪਹਿਲਾ। ਮਹਿਲਕ ਚੱਜੀ ਮੜਬੜੀ ਕਾਲੀ ਕਮਨੋ ਕਸੋਦਾ, ਜੇ ਗੁਣ ਹੋਵਣ ਤਾਂ ਪਿਰ ਰਵੇ ਨਾਨਕ ਅਵਗਣ ਮੁੰਦਾ। ਮਹੱਲਾ ਪਹਿਲਾ। ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ, ਨਾਨਕ ਅਹਿੰਸ ਸਦਾ ਭਲੀ ਪਿਰਕੇ ਹਿਤ ਪਿਆਰ। ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਿਆ, ਕਿਰਪਾ ਕਰਕੇ ਆਪਣੇ ਗੁਰਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ, ਹਰ ਰਸ ਜਿਨੀ ਚਾਖਿਆ ਅਨਰਸ ਠਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਸਲੋਕ ਮਹੱਲਾ ਤੀਜਾ। ਫਿਰ ਸੁਖੀਏ ਧਨ ਰਾਵੀਏ ਧਨ ਉਰ ਨਾਰ ਨਾਮ ਸੰਘਾਰ, ਨਾਨਕ ਧਨ ਅੱਗੇ ਖੜੀ ਸੋਭਾ ਵੰਤੇ ਨਾਰਾ, ਸੌਸਰੇ ਪਈਏ ਕੰਤ ਕੀ ਕੰਤ ਗਮ ਥਾਓ, ਨਾਨਕ ਧਨ ਸੁਹਾਗਣੀ ਜੋ ਭਾਵੈ ਬੇਪਰਵਾਹ। ਪੌੜੀ ਤਖ਼ਤ ਰਾਜਾ ਸੋਭੈ ਜੇ ਤਖ਼ਤ ਲਾਇਕ ਹੋਏ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇ, ਇਹ ਭੂਵਤ ਰਾਜੇ ਨਾ ਆਖੀਏ ਦੂਜੇ ਪਾਏ ਦੁੱਖ ਹੋਏ, ਕੀਤਾ ਕਿਆ ਸਲਾਈਏ ਜਿਸ ਜਾਂਦੇ ਬਿਲਮ ਨਾ ਹੋਏ, ਨਿਚਲ ਸੱਚਾ ਏਕ ਹੈ ਗੁਰਮੁਖ ਬੂਝੇ ਸੋ ਨਿਸ਼ਚਲ ਹੋਏ। ਸਲੋਕ ਮਹੱਲਾ ਤੀਜਾ। ਸਭਨਾ ਕਾ ਪਿਰ ਏਕ ਹੈ ਪਿਰ ਬਿਨ ਕਾਲੀ ਨਾਹੇ, ਨਾਨਕ ਸੇ ਸੋ ਅਗਣੀ ਜੇ ਸਤਿਗੁਰ ਮਾਹੇ ਸਮਾਹੇ। ਮਹੱਲਾ ਤੀਜਾ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁਟੀਏ, ਜੇ ਰਾਚੇ ਸੱਚ ਰੰਗ ਗੂੜੇ ਰੰਗ ਪਾਰ ਕੇ, ਨਾਨਕ ਗੁਰ ਪ੍ਰਸਾਦੀ ਛੁਟੀਏ ਜੇ ਚਿੱਤ ਲੱਗੇ ਸੱਚ। ਪੌੜੀ ਹਰ ਕਾ ਨਾਮ ਮੋਲ ਹੈ ਕਿਉਂ ਕੀਮਤ ਕੀਜੇ, ਆਪੇ ਸਿਰ ਸਭ ਸਾਜਨ ਆਪੇ ਵਰਤੀਜੇ, ਗੁਰਮੁਖ ਸਦਾ ਸਲਾਈਏ ਸੱਚ ਕੀਮਤ ਕੀਜੇ, ਗੁਰਸਬਦੀ ਕਮਲ ਵਿਗਾਸਿਆ ਇਵ ਹਰ ਰਸ ਪੀਜੇ, ਆਵਣ ਜਾਣਾ ਠਾਕਿਆ ਸੁਖ ਸਹਿਜਸ ਬੀਜੇ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਮਹੱਲਾ ਤੀਜਾ। ਸਹਿਜ ਬਨਾਸਪਤ ਫੁੱਲ ਫਲ ਭਵਰ ਬਸੇ ਪੈ ਖੰਡ, ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ। ਪੌੜੀ ਜੋ ਜਨ ਲੂਜੇ ਮਨੇ ਸਿਉਂ ਸੇ ਸੂਰੇ ਪਰਧਾਨਾ, ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਨਾ, ਗਿਆਨੀਆਂ ਕਾ ਇਹੋ ਮਹਿਤ ਹੈ ਮਨ ਮਾਹੇ ਸਮਾਨਾ, ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ, ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ। ਸਲੋਕ ਮਹੱਲਾ ਤੀਜਾ। ਜੋਗੀ ਹੋਵਾਂ ਜਗ ਪਵਾਂ ਘਰ ਘਰ ਭਿਖਿਆ ਲਿਓ, ਦਰਗੇ ਲੇਖਾ ਮੰਗੀਏ ਕਿਸ ਕਿਸ ਉੱਤਰ ਦੇਓ, ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ, ਭੇਖੀ ਹੱਥ ਨ ਲੱਦੀਆਂ ਸ਼ਬਦ ਬੱਧੀ ਜਮਕਾਲਾ, ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ। ਮਹੱਲਾ ਤੀਜਾ।

ਜੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇ ਵੜੇ ਅਵਰ ਨਾ ਕੋਏ ਤੇ ਸਰਨ ਆਈ ਛੁੱਟੀਏ ਲੇਖਾ ਮੰਗੇ ਨਾ ਕੋਏ ਸੱਚ ਦੜਾਏ ਸੱਚ ਦੜ ਸੱਚਾ ਹੋ ਸ਼ਬਦ ਦੇ ਹਿਰਦੇ ਸੱਚ ਦੇ ਹਿਰਦੇ ਜਿਸ ਦੇ ਸੱਚ ਹੈ ਤੈਨ ਮਨ ਹੀ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੇ ਹੁਕਮ ਮੰਨੀਏ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਪਸੀ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਨਾਖੀਏ ਹੰਕਾਰ ਹੰਕਾਰ ਮਰੇ ਦੁੱਖ ਪਾਵੈ ਅੰਧੇ ਆਪਣਾ ਪਛਾਣੀ ਦੂਜੀ ਪਚ ਜਾਵੈ ਦੂਜੇ ਪਚ ਜਾਵੈ ਅਤ ਕ੍ਰੋਧ ਸਿਉ ਲੂਜਦੇ ਅੱਗੇ ਪਿੱਛੇ ਦੁੱਖ ਪਾਵੈ ਹਰ ਜਿਉ ਹੰਕਾਰ ਨ ਪਾਵੈ ਵੇਦ ਕੂਕ ਸੁਣਾਵੈ ਹੰਕਾਰ ਮੂਏ ਸੇ ਬਿਗਤੀ ਗਏ ਮਰ ਜਨਮੇ ਵਿਰੇ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਿਰਮ ਪਦਾਰਥ ਮੰਨ ਲੈ ਧਨ ਸਵਾਰ ਨ ਹਾਰ ਹੁਕਮ ਪਛਾਣੇ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਭੈ ਵਸੇ ਨਾਨਕ ਕਰਨੀ ਸਾਰ ਮਹੱਲਾ ਤੀਜਾ

ਹਰ ਨਾਮ ਬਿਨਾ ਜਗਤ ਹੈ, ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ, ਦੂਜੇ ਭਰਮ ਭਲਾਇਆ ਹੋਮੇ ਦੁਖ ਪਾਹੀ, ਬਿਨ ਕਰਮਾ ਕਿਛ ਨਾ ਪਾਈਏ, ਜੇ ਬਹੁਤ ਲਚਾਹੀ ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛਟਾਹੀ ਆਪ ਕਰੇ ਕਿਸੇ ਆਖੀਏ, ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੇ ਸੰਤੀ ਧਨ ਖੱਟਿਆ, ਜਿਨ ਸਤਿਗੁਰ ਮਿਲਿਆ ਪ੍ਰਭਾ ਆਏ, ਸਤਿਗੁਰ ਸੱਚ ਦੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ, ਇਤ ਧਨ ਪਾਈਏ ਭੁੱਖ ਲੱਥੀ ਸੁਖ ਵਸਿਆ ਮਨ ਆਏ, ਜਿਨ੍ਹਾਂ ਕੋ ਤੁਰ ਲਿਖਿਆ ਤਿਨ ਪਾਇਆ ਆਏ, ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਏ, ਅਨਦਿਨ ਫਿਰਦਾ ਸਦਾ ਰਹੇ ਭੁੱਖ ਨ ਕਦੇ ਜਾਏ, ਸ਼ਾਂਤ ਨ ਕਦੇ ਆਵੇ ਨੈ ਸੁਖ ਵਸੇ ਮਨ ਆਏ, ਸਦਾ ਚਿਤ ਚਿਤ ਵਧਾ ਰਹੇ ਸਹਿਸਾ ਕਦੇ ਨ ਜਾਏ, ਨਾਨਕ ਬਿਨ ਸਤਿਗੁਰ ਮਤ ਪਵੇ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਸਦਾ ਸਦਾ ਸੁਖ ਮਹਿ ਰਹੇ ਸੱਚੇ ਮਾਹੇ ਸਮਾਏ। ਮਹੱਲਾ ਤੀਜਾ। ਜਿਨ ਪਾਈ ਮੇਦਨੀ ਸੋਈ ਸਾਰ ਕਰੇ, ਇੱਕੋ ਸਿਮਰੋ ਭਾਈਰੋ ਤਿਸ ਬਿਨ ਵਰਨਾ ਕੋਏ, ਖਾਣਾ ਸ਼ਬਦ ਚੰਗੇ ਆਈਆਂ ਜਿਤ ਖਾਧੇ ਸਦਾ ਤ੍ਰਿਪਤ ਹੋਏ, ਪਹਿਨਣ ਸਿਫਤ ਸੁਣਾਏ ਹੈ ਸਦਾ ਸਦਾ ਹੋ ਜਲਾ ਮੈਲਾ ਕਦੇ ਨਾ ਹੋਏ, ਸਹਿਜੇ ਸੱਚ ਧਨ ਕੱਟਿਆ ਥੋੜਾ ਕਦੇ ਨਾ ਹੋਏ, ਦੇਈ ਨੂੰ ਸ਼ਬਦ ਸੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ, ਨਾਨਕ ਗੁਰਮੁਖ ਬੂਝੀਏ ਜਿਸਨੂੰ ਆਪ ਵਿਖਾਲੇ ਸੋਏ, ਪੌੜੀ ਅੰਤਰ ਜਪ ਤਪ ਸੰਜਮੋ ਗੁਰਸਬਦੀ ਜਾਪੇ, ਹਰ ਹਰ ਨਾਮ ਤੇ ਆਈਏ ਹੋਮੇ ਗਿਆਨ ਗਾਪੇ, ਅੰਦਰ ਤ੍ਰਿਜ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੇ, ਜਿਨ ਚਾਖਿਆ ਸੇ ਨਿਰਭਉ ਪਏ ਸੇ ਹਰ ਰਸ ਧਰਾਪੇ, ਹਰ ਕਿਰਪਾ ਤਾਰ ਪਿਆਇਆ ਫਿਰ ਕਾਲ ਨਾ ਵਿਆਪੇ। ਸਲੋਕ ਮਹੱਲਾ ਤੀਜਾ। ਲੋਕ ਆਪਣਾ ਕੀ ਬੰਨੇ ਗਟੜੀ, ਗੁਣ ਨਾ ਬਿਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋਏ, ਗੁਰਪ੍ਰਸਾਦੀ ਗੁਣ ਪਾਇਨ ਜਿਸਨੂੰ ਨਦਰ ਕਰੇ। ਮਹੱਲਾ ਤੀਜਾ। ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ, ਨਾਨਕ ਹੁਕਮ ਮੰਨੀਏ ਸੁਖ ਪਾਈਏ ਗੁਰਸਬਦੀ ਵਿਚਾਰ, ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ, ਗੁਰਸਬਦੀ ਦਰ ਜਾਣੀਏ ਅੰਦਰ ਮਹਿਲ ਸਰਾਉ, ਖਰੇ ਪਰਖ ਖਜਾਨੇ ਪਾਇਨ ਖੋਟਿਆ ਨਾਹੀ ਥਾਉ, ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ, ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ। ਸਲੋਕ ਮਹੱਲਾ ਪਹਿਲਾ। ਹੂੰ ਮੈਂ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹੂੰ ਨਾਹੀਂ, ਬੁੱਝੋ ਗਿਆਨੀ ਬੁੱਝਣਾ ਇਹ ਅਕਥ ਕਥਾ ਮਨ ਮਾਏ, ਬਿਨ ਗੁਰ ਤਤ ਨਾ ਪਾਈਏ ਅਲਖ ਵਸੇ ਸਭ ਮਾਏ, ਸਤਿਗੁਰ ਮਿਲੇ ਤਾਂ ਜਾਣੀਏ ਤਾਂ ਸ਼ਬਦ ਵਸੇ ਮਨ ਮਾਏ, ਆਪ ਗਿਆ ਭਰਮ ਪਹੁ ਗਿਆ ਜਨਮ ਮਰਨ ਦੁਖ ਜਾਏ, ਗੁਰਮਤ ਅਲਖ ਅਲਖਾਈਏ ਉੱਤਮ ਮਤ ਤਰਾਹੇ, ਨਾਨਕ ਸਾਂਗ ਹੰਸਾਂ ਜਪ ਜਾਪੋ ਤ੍ਰੇ ਭਵਨ ਤਿਸੇ ਸਮਾਏ। ਮਹੱਲਾ ਤੀਜਾ। ਮਨ ਮਾਨਕ ਜਿਨ ਪਰਖਿਆ ਗੁਰਸਬਦੀ ਵਿਚਾਰ, ਸੇ ਜਨ ਵਿਰਲੇ ਜਾਣੀ ਹੈ ਕਲਯੁਗ ਵਿੱਚ ਸੰਸਾਰ, ਆਪੇ ਨੂੰ ਆਪ ਮਿਲ ਰਿਹਾ ਹੋਮੇ ਦੁਬਦਾ ਮਾਰ, ਨਾਨਕ ਨਾਮ ਰਤੇ ਦੁਰਤਰ ਤਰੇ ਭਵ ਜਲ ਵਿਖ ਸੰਸਾਰ, ਪੌੜੀ ਮਨਮੁਖ ਅੰਦਰ ਨਾ ਭਾਲਨੀ ਮੁੱਠੇ ਹਮਤੇ, ਚਾਰੇ ਕੁੰਡਾਂ ਭਵ ਥਕੇ ਅੰਦਰ ਤਿਖ ਤੱਤੇ, ਸਿਮਰਤ ਸਾਸਤ ਨਾ ਸੋਧਨੀ ਮਨ ਮੁਖ ਬਿਗੁੱਤੇ, ਬਿਨ ਗੁਰ ਕਿਨੇ ਨ ਪਾਇਓ ਹਰ ਨਾਮ ਹਰ ਸਤੇ, ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤ

ਮਹੱਲਾ ਪਹਿਲਾ ਜਿਨਕਿਆ ਤਿੰਨ ਦੇਖਿਆ ਆਪੇ ਜਾਣੇ ਸੋਏ ਕਿਸ ਨੂੰ ਕਹੀਏ ਨਾਨਕਾ ਜਾ ਕਰ ਵਰਤੇ ਸਭ ਕੋਏ ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤਾ ਕਰ ਮਨ ਤਨ ਹੋਏ ਨਿਹਾਲ ਪਾਪਾ ਦੇਹ ਹਾਰਾ ਆਵਣ ਜਾਣਾ ਚੁੱਕੇ ਜਨਮ ਨਾ ਜਾਹੇ ਮਰ ਸਚ ਨਾਮ ਆਧਾਰ ਸੋਗ ਨਮ ਹੋਏ ਜਾਰਾ ਨਾਨਕ ਨਾਮ ਨਿਧਾਨ ਮਨ ਮਹਿ ਸੰਝ ਧਾਰ ਸਲੋਕ ਮਹੱਲਾ ਪੰਜਵਾਂ ਮਾਇਆ ਮਨੋ ਨ ਬਿਸਰੇ ਮੰਗੇ ਦਮਾ ਦਮ ਸੋ ਪ੍ਰਭ ਚਿਤ ਨ ਆਵੇ ਨਾਨਕ ਨਹੀਂ ਕਰਮ ਮਹੱਲਾ ਪੰਜਵਾਂ ਮਾਇਆ ਸਾਥ ਨ ਚੱਲੇ ਕਿਆ ਲਿਪਟਾਹੇ ਅੰਧ ਗੁਰ ਕੇ ਚਰਨ ਤੇ ਆਏ ਤੂੰ ਟੁੱਟੇ ਮਾਇਆ ਬੰਧ ਪੌੜੇ ਪਾਣੇ ਹੁਕਮ ਮਨਾਇਨ ਪਾਣੇ ਸੁਖ ਪਾਇਆ ਪਾਣੇ ਸਤਿਗੁਰ ਮੇਲੀਅਨ ਪਾਣੇ ਸੱਚ ਤੇ ਆਇਆ ਪਾਣੇ ਜੇ ਵਡਹੋਰ ਦਾਤ

ਨਾਹੀਂ ਸੱਚ ਆਖ ਸੁਣਾਇਆ ਜਿਨ ਕੋ ਪੂਰਵ ਲਿਖਿਆ ਤਿਨ ਸੱਚ ਕਮਾਇਆ ਨਾਨਕ ਤੇ ਸਰਨਾਗਤੀ ਜਿਨ ਜਗਤ ਪਾਇਆ ਸਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਪੈ ਕੀ ਨਾਹੀਂ ਬਿੰਦਾ ਨਾਨਕ ਮੋਇਆ ਕਿਆ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ ਮਹੱਲਾ ਤੀਜਾ ਮਨ ਕੀ ਪੱਤਰੀ ਬਾਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਭਲਾ ਆਖੀਏ ਜੇ ਬੁੱਝੇ ਬ੍ਰਹਮ ਵਿਚਾਰਾ ਹਰ ਸਲਾਹੇ ਹਰ ਪੜੇ ਗੁਰ ਕੇ ਸ਼ਬਦ ਵਿਚਾਰ ਆਇਆ ਉਹ ਪਰਵਾਨ ਹੈ ਜੇ ਕੁਲ ਕਾ ਕਰੇ ਉਧਾਰਾ ਅੱਗੇ ਜਾਤ ਨਾ ਪੁੱਛੀਏ ਕਰਨੀ ਸ਼ਬਦ ਹੈ ਸਾਰ ਹੋਰ ਕੂੜਕ ਪੜਨਾ ਕੂੜਕ ਮਾਵਣਾ ਵਿਖਿਆ ਨਾਲ ਪਿਆਰਾ ਅੰਦਰ ਸੁਖ ਨਾ ਹੋਵੇ ਮਨਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉਭਰੇ ਗੁਰ ਕੇ ਹਿਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੇ ਤਿਤ ਲਾਈਂਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਭ ਦੀ ਰਚਾ ਗੁਰਮੁਖ ਸਦਾ ਸਲਾਈਏ ਸਭ ਤਿਸਕੇ ਜੱਚਾ ਜਿਉ ਨਾਨਕ ਆਪਨ ਚਾਹੀਦਾ ਤੇ ਵੀ ਕੋ ਨੱਚਾ ਸੋਧਾ ਮਾਰੋ ਵਾਰ ਮਹੱਲਾ ਪੰਜਵਾਂ ਡੱਖਣੇ

ਅੱਲਾ ਪੰਜਵਾਂ ਨਿਹੁੰ ਮਹੰਜਾ ਤੋ ਨਾਲ ਬਿਆ ਨੇ ਕੁੜਾਵੇ ਡੇਕ ਕੱਪੜ ਪੋਗੜ ਰਾਵਣੇ ਜਿਚਰ ਪੀਰੀ ਨਾ ਡੇਕ ਮਹੱਲਾ ਪੰਜਵਾਂ ਉੱਠੀ ਚਾਲੂ ਕੰਤੜੇ ਪਾ ਹੂੰ ਪੱਸੀ ਤੋ ਦਿਧਾਰ ਕਾਜਲ ਹਰ ਤੰਬੋਲ ਰਸ ਬਿਨ ਪੱਸੇ ਹਮਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਹੁਕੁਰਮਕ ਕੀਤੋ ਥਾਟ ਸਿਰਜ ਸੁਭਾ ਸੰਸਾਰਿਆ ਆਪ ਆਗਿਆ ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਾਰਿਆ ਨਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ ਬੇਕੀ ਜੰਤ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨ ਜਾਣੇ ਕੋਈ ਸੱਚ ਸਿਰਜਨ ਹਾਰਿਆ ਤੂੰ ਜਾਣੇ ਸਭ ਵਿਦ ਆਪ ਗੁਰਮੁਖ ਨੇ ਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਸਾਡੜਾ ਹਿਕ ਪੂਰੀ ਨਾ ਵਿਛੋੜ ਜਿਉ ਮਹਿੰਜਾ ਤੋਂ ਮੋਇਆ ਕਦ ਪੱਸੀ ਜਾਨੀ ਤੋਏ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ ਕੰਤਾਂ ਤੂੰ ਸੋ ਸੇਜੜੀ ਮੈਡਾ ਹੰਬੋ ਦੁੱਖ ਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਉਮੇ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੇ ਭੋਗ ਪੌੜੀ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਝ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕਰ ਸਗਲ ਰੋਣ ਤੁਧ ਅੱਪੜ ਕੋਈ ਨਾ ਸਕੇ ਤੂੰ ਇਹ ਵਿਨਾਸੀ ਜਗ ਧਰਨ ਤੁਧ ਆਪੇ ਤੁਧ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀਆ ਤੁਧ ਲੇਪ ਨ ਲੱਗੇ ਤ੍ਰਿਣਾ ਜਿਸ ਹੋਵੇ ਆਪ ਦਿਆਲ ਤਿਸ ਲਾਵੇ ਸਤਿਗੁਰ ਚਰਨ ਤੂੰ ਹੋਰ ਤਪਾਏ ਨਾ ਲੱਭੇ ਅਵਿਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਬੰਦ ਬੱਤੇ ਅੰਗਣੇ ਹੱਬ ਤਰਤ ਸੁਭਾਵੀ ਹੋਏ ਹਿਕ ਸਕੰਤੇ ਵਾਰੀ ਮੈਡੀ ਬਾਤ ਨ ਪੁੱਛੇ ਕੋਏ ਮਹੱਲਾ ਪੰਜਵਾਂ ਹੱਬੇ ਢੋਲ ਸੁਹਾਵਣੇ ਸੌ ਬੈਠਾ ਅੰਗਣ ਮੱਲ ਪਹੀ ਨਵੰਜੇ ਬਿਰਥੜਾ ਜੋ ਕਰਿਆ ਵੈ ਚੱਲ ਮਹੱਲਾ ਪੰਜਵਾਂ ਛੇਜ ਵਛਾਈ ਕੰਤ ਕੋ ਕੀਆ ਹੰਬ ਸਿੰਘਾਰ ਏਤੀ ਮਾਜਨ ਨਾਮ ਸਮਾਵੀ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵੈ ਤੂੰ ਹੁਕਮੀ ਸਾਜੇ ਸ੍ਰੇਸ਼ਟ ਸਾਜ ਸਮਾਵੈ ਤੇਰੇ ਰੂਪ ਨ ਜਾਈ ਲਿਖਿਆ ਕਿਉਂ ਤੁਜੇ ਤੇ ਆਵੈ ਤੂੰ ਸਭ ਮੈਂ ਵਰਤੇ ਆਪ ਕੁਦਰਤ ਦੇ ਖਾਵੈ ਤੇਰੀ ਭਗਤ ਭਰੇ ਭੰਡਾਰ ਤੋਟ ਨਾ ਆਵੈ ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵੈ ਜਿਸ ਹੋਵੇ ਆਪ ਦਿਆਲ ਤੇ ਸਤਿਗੁਰ ਸੇਵਾ ਲਾਵੈ ਤਿਸ ਕਦੇ ਨਾ ਆਵੈ ਤੋਟ ਜੋ ਹਰ ਗੁਣ ਗਾਵੈ ਡੱਖਣੇ ਮਹੱਲਾ ਪੰਜਵਾਂ ਜਾਮੂ ਪੱਸੀ ਹੱਠ ਮੈਂ ਪ੍ਰੀ ਮਹਿਜੇ ਨਾਲ ਹੰਬੇ ਦੁੱਖ ਲਾਇਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਓ ਲੰਬੇ ਸੇਵੇ ਦਰ ਖੜਾ ਪ੍ਰੀਏ ਤੂੰ ਜਾਣ ਮਹਿਜਾ ਸਾਉ ਜੋਈ ਸਾਏ ਮੂੰਹ ਖੜਾ ਦਾ ਮਹੱਲਾ ਪੰਜਵਾਂ ਕਿਆ ਗਲਾਇਓ ਭੂਸ਼ ਪਰ ਬੇਲਨ ਜੋਏ ਕੰਤ ਤੂੰ ਨਾਨਕ ਫੁੱਲਾਂ ਸੱਦੀ ਬਾੜ ਖਿੜਿਆ ਹੰਬ ਸੰਸਾਰ ਜਿਉ ਪੌੜੀ ਸੁਗੜ ਸਜਾਨ ਸਰੂਪ ਤੂੰ ਸਭ ਮੈਂ ਬਰਤੰਤਾ ਤੂੰ ਆਪੇ ਠਾਕਰ ਸੇਵਕੋ ਆਪੇ ਭਜੰਤਾ ਦਾਨਾ ਬੀਨਾ ਆਪ ਤੂੰ ਆਪੇ ਸਤਬੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਭ੍ਰਮ ਪਸਾਰ ਪਸਾਰਿਓ ਆਪੇ ਲੈ ਕੰਤਾ ਇਹੋ ਆਵਾ ਗੌਣ ਰਚਾਇਓ ਕਰ ਜੋ ਜੈ ਦੇ ਚੋ ਜਯ ਦੇ ਕੰਤਾ ਤਿਸ ਬਹੁੜ ਗਰਬ ਨਾ ਪਾਵੇ ਜਿਸ ਦੇਵੇ ਗੁਰਮੰਤਾ ਜਿਉਂ ਆਪ ਚਲਾਵੇ ਤਿਉਂ ਚੱਲ ਦੇ ਕਿਛ ਬਸ ਨ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਬੇਦਿਆ ਤਲ ਗਾੜਾ ਮਹਿ ਰਿਓ ਵੇਖੇ ਛਿੱਟੜ ਤੀਵ ਦੋ ਜਾਮ ਖਿਸੰਦੋ ਪੇਰਾ ਮਹੱਲਾ ਪੰਜਵਾਂ ਸੱਚ ਜਾਣੇ ਕਚ ਬੈਦਿਓ ਤੂੰ ਆਗੂ ਆਗੇ ਸਲਵੈ ਨਾਨਕ ਆਤ ਸੜੀ ਮੱਝ ਨੈਨੂੰ ਬਿਆ ਢਲ ਪਵਨ ਜਿਉਂ ਜੁਮਿਓ ਮਹੱਲਾ ਪੰਜਵਾਂ ਪੂਰੇ ਪੋਰੇ ਰੋੜੀ ਸੇਵਦੇ ਅਲਕ ਮੁਦਤ ਪਈ ਚੈ ਚੇ ਰਾਣੀਆਂ ਫਿਰ ਕੁੱਡੂ ਕੱਡੂ ਆਵੇ ਰੋਤਾ ਪੌੜੀ ਤੁਧ ਰੂਪ ਨਰਿਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਾਰਾ ਤੂੰ ਸਭ ਘਟ ਭੁਗਵੇ ਆਪ ਤੁਧ ਲੇਪ ਨਾ ਲਹਿਰਾ ਤੂੰ ਪੁਰਖ ਆਨੰਦੇ ਅਨੰਤ ਸਭ ਜੋਤ ਸਮਾਰਾ
तू सब देवा मह देव विधाते नर हरा क्या अराधे जेवा एक तू अविनाशी अपरंपरा जिस मेले सतगुरु आप तिसके सब कुल तरा सेवक सब कर दे सेव दर नानक जन तेरा डकने महला पंजवा गह डड़ा त्रिण छाया गाफल जलियो पाहे जिना पाग मथाड़े तिन उस्ताद पनाहे महला पंजवा नानक पीठा पक्का साजया धरिया आन मजूदा वाजो सतगुरु अपने बैठा चाक दरूदा महला पांजवा नानक पुसरिया पकाइया पाइया ताले माए जिनी गुरु मनाया रज रज से ही खाए पौड़े तो जग में केलर चाया बिछो में पाया एक मंदर पंच चोर है नित करे बरे आया दस नारी एक पुरख कर दसे सादल पाहिया इन माया मोनी मोहिया नित फिरे परमाइया हाठा दोवे कीतियों शिव सख्त बरताइया शिव अगे शक्ति हारिया एवे हर पा

ਜੀ ਕੰਤ ਨ ਜਾਣੀ ਦੁਰਜਨ ਸੇਤੀ ਨਿਉ ਤੂੰ ਕਹਿ ਗੁਣ ਕਹਿ ਹਰ ਰੰਗ ਮਾਣੇ ਮਹੱਲਾ ਪੰਜਵਾ ਨਾਨਕ ਜਿਸ ਬਿਨ ਘੜੀ ਨ ਜੀਵਣਾ ਬਿਸਰੀ ਬਿਸਰੇ ਸਰੇ ਨਾ ਬੇਂਦਾ ਤਿਸ ਸਿਉ ਕਿਉ ਮਨ ਰੁਸੀਏ ਜਿਸੇ ਹਮਾਰੀ ਚਿੰਦਾ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੇ ਮਨ ਤਨ ਅਤ ਗੁਲਾਲ ਨਾਨਕ ਬਿਨ ਆਵੇ ਲਹੁ ਆਲੂਦਿਆਂ ਜਿਨੀ ਜਿੱਤੀ ਹੋਰ ਖਿਆਲ ਪਵੜੇ ਹਰ ਜਿਉ ਤੂੰ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਹਾ ਮੈਂ ਕਾੜਾ ਜਿਨੀ ਠੱਗੀ ਠੱਗ

ਮਹੱਲਾ ਪੰਜਵਾਂ ਕਿਆ ਤੱਕੇ ਵਿਆਪਾਸ ਕਰ ਹੀੜੇ ਹਿਕ ਧਾਰ ਥੀਓ ਸੰਤਨ ਕੀ ਰੇਨ ਜਿਤ ਲੱਭੀ ਸੁਖਦ ਧਾਰ ਪੜੀ ਬਿਨ ਕਰਮਾ ਹਰ ਜਿਉ ਨ ਪਾਈਏ ਬਿਨ ਸਤਿਗੁਰ ਮਨੁਆ ਨ ਲੱਗੇ ਧਰਮ ਤੀਰਾ ਕਲ ਅੰਦਰੇ ਇਹ ਪਾਪੀ ਮੂਲ ਨ ਤੱਗੇ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਕੜੀ ਮੋਹਤ ਨ ਲੱਗੇ ਚਾਰੇ ਜੁਗ ਮੈਂ ਸੋਧਿਆ ਬਿਨ ਸੰਗਤ ਹੰਕਾਰ ਨ ਭੱਗੇ ਹੋਮੇ ਮੂਲ ਨਾ ਛੁਟੈ ਬਿਨ ਸਾਧੂ ਸਤਸੰਗੇ ਤਿਚਰ ਸਾਹ ਨਾ ਪਵੈ ਜਿਚਰ ਸਾਹਿਬ ਸਿਉ ਮਨ ਭੱਗੈ ਜਿਨ ਜਿਨ ਗੁਰਮੁਖ ਸੇਵਿਆ ਤਿਸ ਘਰ ਦੀਵਾਨ ਭੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ ਡਖਣੇ ਮਹੱਲਾ ਪੰਜਵਾਂ ਲੜੀਂਦੋ ਹੰਬ ਜਾਏ ਸੋ ਮੀਰਾ ਮਿਰਾਨ ਸੇਰ ਹੰਡ ਮਜਾਊ ਸੋ ਤਣੇ ਚੌਦੋ ਮੁਖ ਲਾਏ ਮਹੱਲਾ ਪੰਜਵਾਂ ਮਾਨਕੂ ਮੋਏ ਮਾਉ ਠਿੰਨਾ ਤਨੀ ਅਪਾਏ ਇਆ ਮੈਂ ਜਾ ਨਢੜਾ ਮੁਖ

ਹਰੇ ਪੌੜੇ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਬਿਤੜੇ ਸਾਹਿਬਾਂ ਜੇ ਬਿੰਦ ਬਲਾਈਆਂ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵਡਨਾ ਸਾਈਆਂ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆ ਮਨ ਅਰਪੇ ਹੋਮੇ ਤਜੋ ਇਤ ਪੰਥ ਜਲਾਈਆਂ ਨਿਤ ਸੇਵੋ ਸਾਹਿਬ ਆਪਣਾ ਸਤਸੰਗ ਮਿਲਾਈਆ ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆਂ ਤੋ ਜੇਵੜ ਹੋਰ ਨਾ ਸੋਜੇ ਮੇਰੇ ਮਿੱਤਰ ਗੁਸਾਈਆਂ ਡਕੜੇ ਮਹੱਲਾ ਪੰਜਵਾਂ ਮੂੰਹ ਤਾਊਂ ਤਖਤ ਪ੍ਰੀ ਮਹਿੰਜੇ ਪਤ ਸਾ ਪਾਵ ਮਿਲਾਵੈ ਕੋਲ ਕਬਲ ਜਿਵੇ ਬਿਕਸਾਵ ਦੋ ਮਹੱਲਾ ਪੰਜਵਾਂ ਪ੍ਰੀਆਂ ਸੰਦੜੀ ਭੁੱਖ

ਮਹੱਲਾ ਪੰਜਵਾਂ ਦੇ ਅੰਧਾਰੀ ਅੰਧ ਸੁੰਜੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਨੀ ਮਹੱਲਾ ਪੰਜਵਾਂ ਲੋਇਨ ਲੋਈ ਡਿੱਠ ਪਿਆਸ ਨਾ ਬੁੱਝੇ ਮੂੰਹ ਕਣੀ ਨੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਹਾਂਪਿਰੀ ਪੌੜੀ ਜਿਨ ਜਿਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਏ ਉਹ ਆਪ ਤਰਿਆ ਕੋ ਟੰਬ ਸਿਉ ਸਭ ਜਗਤ ਤਰਾਏ ਉਹਨਾਂ ਹਰ ਨਾਮਾ ਧਨ ਸੰਚਿਆ ਸਭ ਤਿਖਾ ਬਜਾਏ ਉਹਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਏ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਏ ਉਹ ਵੈਰੀ ਮਿੱਤਰ ਸਭ ਕੀਤਿਆਂ ਸਭ ਨਾਲ ਸਪਾਏ ਉਹ ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਏ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਏ ਡਕਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਬਿਰਲੇ ਜਾਣੀਏ ਜਿਨ ਸੱਚ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਨੂੰ ਪਾਠੇ ਪਹਿਰਲ ਨਿਹਾਲਸਾ ਸੁਤੜੀ ਸੋ ਸੋ ਡੇਠ ਤੈ ਸੁਪਨੇ ਹੂੰ ਕੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਲਾਭਣ ਥੋਥਰਾ ਮਨ ਮਜਾਹੂ ਲੱਖ ਤੁਧੋਂ ਦੂਰ ਨਾ ਸੋ ਪਿਰੇ ਮੌੜੀ ਧਰਤ ਅਕਾਸ ਪਤਾਲ ਹੈ ਚੰਦ ਸੂਰਜ ਬੇਨਾਸ

ਮਾਨ ਹੈ ਜਿਸ ਮਿਸ ਸਿਮਰਤ ਹਰ ਲਾਦਾ ਨਿਸ਼ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਵਾਦਾ ਸਚ ਧਰਮ ਤਪ ਨਿਸ਼ਚਲੋ ਦਿਨ ਰਹਿਣ ਰਾਧਾ ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਿਖਾਦਾ ਨਿਸ਼ਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਦਾ ਨਿਸ਼ਚਲ ਸੰਗਤ ਸਾਧ ਜਨ ਬਚਨ ਨਿਸ਼ਚਲ ਗੁਰ ਸਾਧਾ ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਰਾਧਾ ਸਲੋਕ ਡਖਣੇ ਮਹੱਲਾ ਪੰਜਵਾਂ ਜੋੜ ਬੰਦੋ ਆਪ ਸੋ ਤਰਾਏ ਕਿਨ ਖੈ ਤਾਰ ਇੰਦੜੋ ਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾਂ ਜਿੱਥੇ ਕੋਈ ਕਥਨ ਨਾਉ ਸੁਣੰਦੋ ਮੈਂ ਪਿਰੇ ਮੂੰਹ ਜਲਾਹੂ ਤਥ ਨਾਨਕ ਪਿਰੀ ਪਸੰਦੋ ਹਰਿਓ ਥੀ ਓਸਾ ਸੇ ਓਸਾ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰੇ ਪੁੱਤਰ ਕਲਤਰ ਸਨੇਹ

ਹੱਥਾਂ ਅਕਾਲ ਮੂਰਤ ਹਿਰਦੇ ਤੇ ਆਈਂਦਾ ਦਿਨ ਰਹਿਣ ਜਪੰਥਾ ਮੈਂ ਛੱਡਿਆ ਸਗਲ ਪਾਣੀਓ ਪਰ ਵਸ ਗੁਰ ਸਮਰੱਥਾ ਗੁਰ ਵਿਕਸਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪਹੁੰਚੋ ਪਾਈਓ ਪੱਲੇ ਨਾਮ ਅਗਥਾ ਨਾਮ ਦਾਨ ਇਸ ਨਾਂਦੜ ਸਦਾ ਕਰੋ ਗੁਰ ਕਥਾ ਸਹਿਜ ਪਿਆ ਪ੍ਰਪਾਇਆ ਜਮ ਕਾ ਪਹੁ ਲੱਥਾ ਸਲੋਕ ਡੱਕਣੇ ਮਹੱਲਾ ਪੰਜਵਾਂ ਲੱਗੜੀਆਂ ਪ੍ਰਿਆਮਨ ਪੇਖੰਦੀਆਂ ਨਾ ਤਿੱਪੀਆਂ ਹੰਬ ਮਜਾਊ ਸੋਤਣੇ ਬਿਆ ਨ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾ ਤੇ ਸਖਾਊ ਪੰਦੀਆਂ ਨਾਨਕ ਲੱਦੜੀਆਂ ਤਨਾ ਜਿਨਾ ਭਾਗ ਮਥਾੜੇ ਮਹੱਲਾ ਪੰਜਵਾਂ ਡੂੰਗਰ ਡੂੰਗਰ ਜਲਾ ਥਲਾ ਭੂਮ ਬਨ ਬਨਾ ਫਲ ਕੰਦਰਾ ਪਾਤਾਲਾ ਆਕਾਸ ਪੂਰਨ ਹੱਬ ਘਟਾ ਨਾਨਕ ਪੇਖ ਜੀਓ ਇਕਤ ਸਰੂ ਸੂਤ ਪਰੋਤੀਆਂ ਪੌੜੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪ੍ਰਿਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕਾ ਸਹਿਜੇ ਸਹਿਜ ਖਲਾਈਂਦਾ ਨਹੀਂ ਕਰਦਾ ਹਾਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕਾ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕਾ ਗਿਆਨ ਰਸ ਨਾਮ ਧਨ ਸੰਪਿਉਨ ਸੌਂਪਿਉਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਿਹਾਲਿਆ ਸਰਬ ਸੁਖ ਪਾਇਕਾ ਮੈਂ ਨਾਲੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਡੱਕਣੇ ਮਹੱਲਾ ਪੰਜਵਾਂ ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵਿੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜਾ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਣ ਕੂਰਨ ਕਟਾ ਤਕਾਲੀਆਂ ਬਰਸਨ ਮੇਘ ਪਾਰ ਨਾਨਕ ਸੰਗਮ ਪ੍ਰੀ ਸਹੰਦੀਆਂ ਮਹੱਲਾ ਪੰਜਵਾਂ ਜਲਤਰ ਨੀਰ ਭਰੇ ਸੀਤਲ ਭਵਨ ਚਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਬਰ ਕੱਪੜ ਭੋ ਨਾਨਕ ਪ੍ਰੀ ਬਿਹੂਣੀ ਤੱਤੀਆਂ ਪੌੜੇ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ ਬਿਨ ਕਰਮਾ ਕਿਛ ਨ ਲੱਭੇ ਜੇ ਫਿਰੇ ਸਭ ਧਰਨਾ ਗੁਰਮਿਲ ਪਉ ਗੋਬਿੰਦ ਕਾ ਪੈ ਦੜ ਦੂਰ ਕਰਨਾ ਪੈ ਤੇ ਬਿਰਾਗ ਉਪਜੇ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਇਹ ਕਮਾਏ ਤੇ ਆਇਆ ਪਾਇਆ ਸਾਧ ਸਰਨਾ ਬਹੁਤ ਨਾਨਕ ਦਿਓ ਗੁਰ ਜਿਸ ਹਰ ਚੜਾਏ ਤਿਸ ਭਵ ਜਲ ਤਰਨਾ ਸਲੋਕ ਮਹੱਲਾ ਪੰਜਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ ਮਹੱਲਾ ਪੰਜਵਾਂ ਮੂਆ ਜਵਿੰਦਾ ਪੇਖ ਜਵਿੰਦੇ ਮਰ ਜਾਨ ਜਿਨ੍ਹਾਂ ਮੁਹੱਬਤ ਏਕ ਸਿਉ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੇ ਪਾਰ ਬ੍ਰਹਮ ਨਿਕਟਨ ਆਵੈ ਪੀਰਾ ਭੁੱਖ ਤਿੱਖ ਤਿਸ ਨਾ ਵਿਆਪੇ ਜਮ ਨਹੀਂ ਆਵੈ ਨੀਰਾ ਪੌੜੀ ਕੀਮਤ ਕਹਿਣ ਨਾ ਜਾਈਏ ਸੱਚ ਸਾਹ ਡੋਲੈ ਸਿੱਧ ਸਾਧਕ ਗਿਆਨੀ ਧਿਆਨੀਆ ਕੌਣ ਤੁਧ ਨੂੰ ਤੋਲੈ ਭੰਨਣ ਕਰਨ ਸਮਰੱਥ ਹੈ ਪਤ ਸਭ ਪਰ ਲੈ ਕਰਨ ਕਰਨ ਸਮਰੱਥ ਹੈ ਕੱਟ ਕੱਟ ਸਭ ਬੋਲੈ ਰਿਜਕ ਸੰਭਾਏ ਸਭ ਸਭ ਸੇ ਕਿਆ ਮਾਨਸ ਡੋਲੈ ਗਹਿਰ ਗਭੀਰ ਥਾਉ ਤੂੰ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਤੁਰ ਅਮੋਲੈ ਤੁਦਵਾਰ ਕੁਛ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀਉ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੰਡਿਆ ਕਵਣ ਕਮਤ ਤੁਮ ਲਾਗੇ।

ਤਾਮਰਸੀ ਨਾਮ ਭਗਤ ਦੇ ਨੀ ਕਰ ਬੈਠੇ ਅਜੋਤ ਨਾੜੀ ਆਸਾ ਨਾਨਕ ਮਿਲੋ ਕਪੜ ਦਰ ਖੁੱਲੋ ਖੋਲੋ ਇਹ ਘੜੀ ਖੱਟ ਮਸ ਮੰਗਲ ਮਹ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵ ਹੈ ਨਿਹਚਲ ਚਤੁਰ ਸਿਸਾਨ ਸਦਾਤਾ ਚੰਚਲ ਜਗ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਨੈ ਪ੍ਰਭਾਣੇ ਤਾਂ ਭਾਏ ਆ ਗੀਤ ਨਾਦ ਕਵਿਤ ਕਵੇ ਸੁਣੇ ਰਾਮ ਨਾਮ ਦੁੱਖ ਭਾਗੇ ਨਾਨਕ ਸਾਤ ਨਾ ਪਿਆਰੀ ਅਭਗਤੀ ਦਰਿਆਗ ਪਿਰਿਆਗੈ ਭੋਖ ਤੁਖਾਰ ਪੜੇ ਵਣ ਤ੍ਰਿਣ ਰਸ ਸੁਖ ਆਵਤ ਕੀ ਨਾਹੀ ਮਨ ਤਨ ਵਸੈ ਮੁਖੈ ਹਰ ਮਨ ਹਾ ਮਨ ਤਨ ਰਵ ਰਿਆ ਜਗ ਜੀਵਨ ਗੁਰ ਸ਼ਬਦੀ ਰੰਗ ਪਾਣੀ ਰੰਡ ਜਿਰ ਸਿਤ ਦਜੇ ਘੜ ਘੜ ਜੋਤ ਸਮਾਣੀ ਦਰਸ਼ਨ ਦੇ ਦਿਆ ਪਦ ਦਾਤੇ ਗਤ ਭਾਵ ਮਤ ਦੇਹੋ ਨਾਨਕ ਰੰਗ ਰਵੇ ਰਸ ਰਸੀਆ ਹਰ ਸਿਓ ਪ੍ਰੀਤਮ ਸੁਨੇਹ ਮਾਂਗ ਪੁਨੀਤ ਭਈ ਤੀਰਥ ਜੰਤਰ ਜਾਨਿਆ ਸਾਜਨ ਸਹਿਜ ਮਿਲੈ ਗੁਣ ਗੈ ਅੰਕ ਸਮਾਨਿਆ ਪ੍ਰੀਤਮ ਗੁਣ ਬੰਕੈ ਸੁਣ ਪ੍ਰਭ ਬੰਕੈ ਤੁਧ ਭਾਵਾ ਸਰਣਾਵਾ ਗੰਗ ਜਮਣ ਬੈਤਹ ਬੈਣੀ ਸੰਗਮ ਸਾਤ ਸਮੁੰਦ ਸਮਾਵਾ ਪੁਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਂਗ ਮਹਾਰਸ ਹਰ ਜਪ ਅਸਰ ਤੀਰਥ ਨਾਤਾ ਫਲਗੁਣ ਮਨ ਰਹਿ ਸੀ ਪ੍ਰੇਮ ਸੁਹਾਇਆ ਅਣਦਿਨ ਰਹਿ ਸਭਾਇਆ ਆਪ ਗੋ ਆਇਆ ਮਨ ਮੋਹ ਚੁਕਾਇਆ ਜਾਂ ਤੁਝ ਭਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪ੍ਰਭਾ ਜੋ ਮਹਿਲੀ ਲਹਨ ਥਾਓ ਹਾਰ ਡੋਰ ਰਸ ਪਾਠ ਪਟੰਬਰ ਫਿਰ ਲੋੜੀ ਸਿੰਗਾਰੀ ਨਾਨਕ ਮੇਲੇ ਗੁਰੇ ਆਪਣੇ ਘਰ ਵਰ ਪਾਇਆ ਨਾਰੇ ਬੇਦਸ ਮਾਹਾਂ ਰੁੱਤੀ ਤਿੱਤੀ ਵਾਰ ਭਲੇ ਘੜੀ ਮੂਰਤ ਪਲ ਸੱਚ ਆਏ ਸਹਿਜ ਮਿਲੇ ਰਮੇ ਪਿਆਰੇ ਘਰ ਸਾਰੇ ਕਰਤਾ ਸਾਬਿਤ ਜਾਣੇ ਜਿਨ ਸਿੰਗਾਰੀ ਤਿਸੇ ਪਿਆਰੀ ਮੇਲ ਪਿਆ ਰੰਗ ਮਾਣੇ ਕਰ ਸੀ ਸੁਹਾਵੀ ਜਾ ਪਿਰਾਵੇ ਗੁਰਮਸ ਮਸਤਕ ਭਾਗੋ ਨਾਨਕ ਸਰਵੈ ਪ੍ਰੀਤਮ ਹਰ ਵਾਰ ਥਿਰ ਸੁਹਾਗੋ ਤੁਖਾਰੀ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿ ਨੈਣ ਵਿਸਲੋਨੜੀਏ ਪਹਿਲੇ ਪਹਿਰੇ ਨੈਣ ਸਲੋਨੜੀਏ ਰਹਿਣ ਦਿਆਰੀ ਰਾਮ ਵੱਖਰ ਰੱਖ ਮੂਏ ਆਵੇ ਵਾਰੀ ਰਾਮ ਵਾਰੀ ਆਵੈ ਕੌਣ ਜੁਗਾਵੈ ਸੁੱਤੀ ਜਮ ਜਲ ਰਸ ਚੂਸੈ ਰਹਿਣ ਅੰਧੇਰੀ ਕਿਆਪਤ ਤੇਰੀ ਹੋ ਚੋਰ ਕੜੈ ਪੜੈ ਕਰ ਮੂਸੈ ਰੱਖਣ ਹਰ ਗਾਰਾ ਸੁਣ ਬਣੰਤੀ ਮੇਰੀ ਆ ਨਾਨਕ ਮੂਰਖ ਕਵਣ ਚੇਤੈ ਕਿਆ ਸੂਜੇ ਰਹਿਣ ਅੰਧੇਰੀ ਆ ਦੂਜਾ ਪਹਿਰ ਭਇਆ ਜਾਗ ਸਜਾ ਜਾਗ ਅਚੇਤੀ ਰਾਮ ਰੱਖ ਰੱਖ ਮੂਏ ਖਾਜੇ ਖੇਤੀ ਰਾਮ ਰਾਖੋ ਕੀਤੀ ਹਰ ਗੁਰ ਹੇਤੀ ਜਾਗਤ ਚੋਰਨ ਲਾਗੈ ਜਮਗ ਜਾਵੋ ਜਮਗ ਨਾ ਜਾਵੋ ਨਾ ਦੁਖ ਪਾਵੋ ਜਮਕਾ ਡਰ ਪੋ ਪਾਗੈ ਰਾਵ ਸਸ ਦੀਪਕ ਗੁਰਮੁਖ ਦੁਆਰ ਮਨ ਸਾਚਾ ਮੁਕਤ ਆਵੈ ਨਾਨਕ ਮੂਰਖ ਜੁਨ ਚੇਤੈ ਕਿਵ ਦੂਜੇ ਸੁਖ ਪਾਵ ਦੁਖ ਸੁਖ ਪਾਵੈ ਤੀਜਾ ਪਹਿਰ ਭਇਆ ਨਿੰਦ ਵਿਆਪੀ ਰਾਮ ਮਾਇਆ ਸੁਤਦਾਰ ਦੁਖ ਸੰਤਾਪੀ ਰਾਮ ਮਾਇਆ ਸੁਧਾਰ ਜਗਤ ਪਿਆਰਾ ਚੋਕ ਚੁਗਣਿਤ ਫਾਸੈ ਨਾਮ ਧਿਆਵੈ ਤਾਂ ਸੁਖ ਪਾਵੈ ਗੁਰਮਤਿ ਕਾਲ ਨਾ ਗ੍ਰਾਸੈ

ਤੇਰੀ ਬਿਨ ਆਪਣੇ ਨਾਏ ਕੋਇ ਨ ਚਾਹੇ ਕਿਆ ਸੁਣੀਏ ਕਿਆ ਕਹਿ ਕਹੀਏ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ ਬਿਨ ਆਵੇ ਕੋ ਸਾਂਗਣਾ ਸਾਥੀ ਆਵੇ ਜਾਏ ਕਨੇਰੀ ਨਾਨਕ ਲਾਹਾ ਲੈ ਕਰ ਜਾਈਏ ਸਾਚੀ ਸੱਚਮਤ ਤੇਰੀ ਸਾਜਣ ਦੇਸ ਵਿਦੇਸੀੜੇ ਸਾ ਨੇੜੇ ਦਿੰਦੀ ਸਾਰ ਸੰਭਲ ਤਿੰਨ ਸੱਜਣਾ ਮੁੰਨ ਨੈਂਦ ਭਰਿੰਦੀ ਨੈਣ ਭਰਿੰਦੀ ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ ਕੋਪਰਾ ਮਿਲਾ ਪਿਆਰੇ ਮਾਰਗ ਪੰਥ ਨ ਜਾਨੋ ਵਿਖੜਾ ਕਿਉਂ ਪਾਈਏ ਫਿਰ ਪਾਰੇ ਸਤਿਗੁਰੂ ਸ਼ਬਦੀ ਮਿਲੇ ਵਿਛੁਨੇ ਤਨ ਮਨ ਅੱਗੇ ਰਾਖੀ ਨਾਨਕ ਅੰਮ੍ਰਿਤ ਬਿਰਖ ਮਹਾ ਫਰਸ ਫਲਿਆ ਮਿਲ ਪ੍ਰੀਤਮ ਰਸ ਚਾਖੀ ਮਹਿਲ ਬੁਲਾਈੜੀਏ ਬਿਲਮ ਨ ਕੀਜੇ ਰਾਮ ਅਣਦਿਨ ਰਤੜੀਏ ਸਹਿਜ ਮਲੀਜੇ ਰਾਮ ਸੁਖ ਸਹਿਜ ਮਲੀਜੇ ਰੋਸ ਨ ਕੀਜੇ ਗਰਭ ਨਿਵਾਰ ਸਮਾਣੀ ਸਾਚੇ ਰਾਤੀ ਮਿਲੇ ਮਿਲਾਈ ਮਨ ਮੁਖਿਆਵਣ ਜਾਣੀ ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੇ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰ ਲਾਲ ਰੰਗੀਲੇ ਹਮ ਲਾਲਣ ਕੇ ਲਾਲੇ ਗੁਰ ਅਲਕ ਗੁਰ ਅਲਕ ਲਖਾਇਆ ਵਰਣ ਦੂਜਾ ਪਾਲੈ ਗੁਰੂ ਅਲਕ ਲਖਾਇਆ ਜਾਤਿ ਸਪਾਇਆ ਜਾਂ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪਰਖ ਪੁਰਖ ਵਿਦਾਤਾ ਸਹਿਜ ਮਿਲੈ ਬਨਵਾਰੀ ਨਦਰ ਕਰੈ ਤੂੰ ਅਕਾਰੈ ਤਰੀਐ ਸਚ ਦੇਵੋ ਦੀਨ ਦਿਆਲਾ ਪ੍ਰਣਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲੈ ਭਰਪੁਰ ਤਾਰ ਰਹੇ ਅਤ ਪਿਆਰੇ ਸ਼ਬਦ ਰਵ ਰਹੇ ਆ ਰਵੇ ਰਵ ਰਹੇ ਆ

ਵਾਹ ਪਰੰਪਰਾ ਪੇ ਥਾਵੂ ਥਾ ਪੈ ਤਿਸ ਭਾਵੇ ਸੋ ਹੂਵੈ ਨਾਨਕ ਹੀਰਾ ਹੀਰੇ ਬੇਦਿਆ ਗੁਣ ਕੈ ਅੰਕ ਹਰ ਹਰ ਪਰੋਵੈ ਗੁਣ ਹਾਰ ਗੁਣ ਗੁਣੇ ਸਮਾਨੇ ਮਸਤਕ ਨਾਮ ਨਿਸ਼ਾਨੋ ਸੱਚ ਸੱਚ ਸਮਾਇਆ ਚੁਕਾ ਆਵਣ ਜਾਣ ਸੱਚ ਸਾਚ ਪਛਾਤਾ ਸੱਚੇ ਰਾਤਾ ਸੱਚ ਮਿਲੇ ਮਨ ਭਾਵੈ ਸੱਚੇ ਉਪਰ ਗੁਣ ਦਿਸੈ ਸੱਚੇ ਸਾਚ ਸਮਾਵੈ ਮੋਹਨ ਮੋਹ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋ ਸਮਾਨੀ ਤਾਂ ਮਿਲਿਆ ਤ ਪਿਆਰੇ ਸਚਗੁਰ ਖੋਜ ਲਏ ਸਾਚਾ ਗੁਰਮਾਥਾ ਨ ਮਨਮੁਖ ਨਹਿ ਪਾਈਏ ਗੁਰਮੁ ਗਿਆਨ ਦਿਵੈ ਸਚਦਾਨੋ ਸੋ ਪ੍ਰਵਾਨ ਸਤਦਾਤਾ ਵਰਦਾਨ ਅਮਰ ਅਜੂਨੀ ਅਸਤਿਰ ਜਾਪੈ ਸਾਚਾ ਮਹਿਲ ਚਿਰਾਨ ਦੋਤ ਉਚਾਪਤ ਲੇਖਣ ਲਿਖੀਐ ਪ੍ਰਗੁਣੀ ਜੋਤ ਮੁਰਾਰੀ ਨਾਨਕ ਸਾਚੇ ਸਾਚੇ ਰਾਚਾ ਗੁਰਮੁਖ ਤਰੀਏ ਤਾਰੀ ਮਤੋਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਆਨਿਆ ਰਾਮ ਏ ਮਨ ਮੇਰਿਆ ਚੜਿਆ ਉਗਣ ਗੁਣੀ ਸਮਾਨਿਆ ਰਾਮ ਬਹੁ ਸਾਧ ਲਬਾਨੇ ਕਿਰਤ ਕਮਾਨੇ ਵਿਛੜਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਏ ਜਮ ਡਰ ਮਰੀਏ ਜਮ ਕਾ ਪੰਥ ਦੁਹੇਲਾ

ਤਾਂ ਛੁੜਸੀ ਜਾ ਭਰਮ ਚੁਕਾ ਸੀ ਰਾਮ। ਧਨ ਸੰਚ ਹਰ ਹਰ ਨਾਮ ਵਖਰੇ, ਗੁਰ ਸ਼ਬਦ ਭਾਵ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਘਰ ਸਤ ਜਾਣ ਹੈ। ਪਤ ਨਾਮ ਪਾਵੈ ਘਰ ਸਦਾਵੈ, ਝੋਲੇ ਅੰਮ੍ਰਿਤ ਪੀ ਰਸੈ। ਹਰ ਨਾਮ ਤੇ ਆਈਏ ਸ਼ਬਦ ਰਸ ਪਾਈਏ, ਵਡ ਭਾਗ ਜਪੀਏ ਹਰ ਜਸੈ। ਈ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ। ਏ ਮਨ ਮੇਰਿਆ ਬਿਨ ਬੇੜੀ ਪਾਰ ਨਾਮ ਬੜੈ ਰਾਮ। ਪਾਰ ਸਾਜਨ ਪਾਰ ਪ੍ਰੀਤਮ, ਗੁਰ ਸ਼ਬਦ ਸੁਰਤ ਲੰਘਾਵੈ। ਮਿਲ ਸਾਧ ਸੰਗਤ ਕ੍ਰਹਿ ਰਲੀਆ, ਫਿਰ ਨਾ ਪਛੋਤਾਵੈ। ਕਰ ਦਿਆ ਦਾਨ ਦਿਆਲ ਸਾਚਾ, ਹਰ ਨਾਮ ਸੰਗਤ ਭਾਵ। ਨਾਨਕ ਪੰਕੈ ਸੁਣੋ ਪ੍ਰੀਤਮ, ਗੁਰ ਸ਼ਬਦ ਮਨ ਸੰਜਾਵ। ਤੁਖਾਰੀ ਸੰਤ ਮਹੱਲਾ ਚੌਥਾ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਅੰਤਰੀ ਪ੍ਰੀ ਪਿਆਰੇ, ਕਿਉਂ ਪਿਰ ਬਿਨ ਜੀਵੇ ਰਾਮ। ਜਬ ਲਗ ਦਰਸਨ ਹੋਏ ਕਿਉਂ ਅੰਮ੍ਰਿਤ ਪੀਵੇ ਰਾਮ। ਕਿਉਂ ਅੰਮ੍ਰਿਤ ਪੀਵੇ ਹਰ ਬਿਨ ਜੀਵੇ, ਤਿਸ ਬਿਨ ਰਹਿ ਨ ਜਾਏ। ਅਣ ਦਿਨ ਪ੍ਰੋ ਪ੍ਰੋ ਕਰੇ ਦਿਨ ਰਾਤੀ, ਪਿਰ ਬਿਨ ਪਿਆਸ ਨ ਜਾਏ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਤਸਾਰਿਆ। ਗੁਰ ਕੇ ਸ਼ਬਦ ਮਿਲਿਆ ਮੈਂ ਪ੍ਰੀਤਮ, ਹੁਣ ਸਤਿਗੁਰੂ ਵਿੱਟੋਂ ਵਾਰਿਆ। ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾ ਰਾਮ। ਮੇਰੇ ਅੰਤਰ ਹੋਏ ਵਿਕਾਸ, ਪ੍ਰਭ ਪ੍ਰਭ ਸਨਿਤ ਸਤਿਨਿਤ ਚਵਾ ਰਾਮ।

ਵਾਰੀਏ ਅਦ੍ਰਿਸ਼ਟੀ ਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਿਗੁਰੂ ਕੈ ਬਲਹਾਰੀਏ ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰੂ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭਦਾਤੇ ਨਾਨਕ ਅੰਕ ਸਮਾਵੈ ਮਾ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਵਗਾਦ ਪਰੰਪਰ ਅਪੰਪਰ ਜੋ ਤੁਮ ਧਿਆਵੈ ਜਗਦੀਸ਼ ਤੇ ਜਣ ਜਾ ਭਾਉ ਬਿਕਮ ਤਰ ਬਿਕਮ ਭਾਉ ਤੈਨੂੰ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਤੇ ਆਇਆ ਗੁਰੂ ਵਾਂਗ ਸਤਿਗੁਰੂ ਜੋ ਭਾਏ ਚੱਲੈ ਤਿਨ ਹਰ ਹਰ ਨਾਮ ਮਿਲਾਇਆ ਜੋਤੀ ਜੋਤ ਮਿਲ ਜੋ ਸੁਮਾਨੀ ਹਾਰੇ ਕਰ ਕਿਰਪਾ ਕਰ ਧਰਣੀ ਤਰ ਕਿਰਪਾ ਕਰ ਧਰਣੀ ਤਰ ਹਰ ਹਰ ਅਗਮ ਗਾਦ ਪਰੰਪਰ ਅਪਰੰਪਰਾ ਤੁਮ ਸੁਆਮੀ ਅਗਮਥਾ ਤੂੰ ਘੜ ਘੜ ਪੂਰਿਆ ਤੂੰ ਅਲਕ ਪਿਓ ਅਗੰਬ ਗੁਰ ਸਤਿਗੁਰੂ ਬਚਨ ਲਹਿਆ ਧਨ ਧਨ ਤੇ ਜਨਵ ਪੁਰਖ ਪੂਰੈ ਜਿਨ ਗੁਰਸੰਤ ਸੰਗਤ ਮਿਲ ਗੁਣ ਰਵੈ ਵਿਵੇਕ ਬੁੱਧ ਵਿਚਾਰ ਗੁਰ

ਜਿਨ ਸੇਵਿਆ ਗੁਰਮਤ ਹਰੇ ਤਿਨਕੇ ਕੋਟ ਸਭ ਪਾਪ ਮਿਲਖਿਨ ਪਰ ਹਰੇ ਹਾਰੇ ਦੂਰ ਕਰੈ ਤਿਨਕੇ ਪਾਪ ਦੋਖ ਸਭ ਬਿਨਸੈ ਜਿਨ ਮਨ ਤਨ ਚਿੱਤ ਜਿਨ ਮਨ ਚੇਤੇ ਕਰਾ ਦਿਆ ਤਿਨਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰੂ ਚ ਬਚਨੀ ਸਚ ਭਾਖਿਆ।

ਦਿਨ ਸੇਵਿਆ ਗੁਰਮਤਿ ਹਰੈ ਤੂੰ ਅੰਤਰ ਜਾਮੀ ਹਰਿ ਆਪ ਜਿਨ ਤੂੰ ਚਲਾਵੈ ਪਿਆਰੇ ਹੂੰ ਤੇ ਚਲਾ ਹਮਰੇ ਹਾਥ ਕੁਛ ਨਾ ਲਾ ਕੁਛ ਨਾਹਿ ਜਾ ਤੂੰ ਮਿਲੈ ਤਾ ਹੋ ਆਏ ਮਿਲਾ ਜਿਨ ਕੋ ਤੂੰ ਹਰ ਮਿਲੈ ਸੁਆਮੀ ਸਭ ਤਿਨ ਕਾ ਚੇਕਾ ਛੁਟ ਗਿਆ ਤਿਨ ਕੀ ਗਣਤ ਨ ਕਰਿਓ ਕੋ ਭਾਈ ਜੋ ਬਚ ਗੁਰ ਬਚਨੀ ਹਰ ਮੇਲ ਪਿਲਿਆ ਨਾਨਕ ਦਿਆਲ ਹੋਆ ਤਿਨੀ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿ ਆਪ ਜਿਉਂ ਤੂੰ ਚਲਾਵੇ ਪਿਆਰੇ ਹੋ ਤਿਵੇ ਚਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀ ਸਭ ਕਰਤਾ ਸ੍ਰਿਸ਼ਟ ਨਾਥ ਤਿਨ ਤੂੰ ਧਿਆਇਆ ਮੇਰਾ ਰਾਮ ਜਿਨ ਕਹਿ ਧੁਰ ਲਿਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਰਾਧਿਆ ਤਿਨ ਕੇ ਪਾਪ ਇੱਕ ਨਿਮਖ ਸਭ ਲਾਤੇ ਜਿਨ ਗੁਰ ਬਚਨੇ ਹਰਿ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਾਪਿਆ ਤਿਨ ਦੇਖਿਆ ਹੋਂ ਪਿਆ ਸੁਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਜਲ ਥਲ ਮਯਲ ਭਰਪੂਰ ਸਭ ਉਪਰ ਸੱਚ ਧਣੀ ਜਿਨ ਜਪਿਆ ਹਰ ਮਨ ਚੇਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਉਜਲੇ ਮੁਖ ਹਰ ਦੁਆਰ ਓਏ ਹਲਤ ਪਲਜਨ ਪਏ ਸੁਹੇਲੇ ਹਰ ਰਾਖ ਲਈ ਰਾਖਣ ਹਰ ਹਰ ਸੰਤ ਸੰਗਤ ਜਨ ਸੁਣੋਸ ਪਾਏ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਤਲ ਮਯਰ ਭਰਪੂਰ ਸਭ ਉਪਰ ਸਾਜ ਧਣੀ ਤੂੰ ਥਾਨ ਧਨੰਤਰ ਹਰ ਏਕ ਏਕ ਦ੍ਰਵਿਆ ਵੰਤਨ ਤ੍ਰਿਪੁਣ ਸਭ ਸ੍ਰੇਸ਼ਟ ਕੈ ਮੁਖ ਹਰ ਹਰ ਨਾਮ ਰਵ ਚਵਿਆ ਸਭ ਚਵੈ ਹਰ ਹਰ ਨਾਮ ਕਰਤੇ ਅਸੰਖ ਗਣਤ ਹਰ ਧਿਆਵੈ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੈ ਸੋ ਸਫਲ ਦਰਸ਼ਨ ਦੇ ਕਰਤੈ ਜਿਸ ਹਰ ਹਿਰਦੈ ਨਾਮ ਸਭ ਚਵਿਆ ਤੂੰ ਥਾਨ ਧਨੰਤਰ ਹਰ ਏਕੋ ਏਕ ਚ ਰਵਿਆ ਤੇਰੀ ਭਗਤ ਭੰਡਾਰ ਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸ ਮਿਲੈ ਜਿਸ ਕੇ ਮਸਤਕ ਪੰਗੁਰ ਹਾਥ ਸਿਰਤ ਹਿਰਦੇ ਹਰ ਗੁਣ ਟਿਕੈ ਹਰ ਗੁਣ ਹਿਰਦੇ ਟਿਕੈ ਜਿਸ ਕੈ ਜਿਸ ਅੰਤਰ ਭਉ ਭਾਵਣੀ ਹੋਈ ਬਿਨ ਭੈ ਕਿਨੇ ਨ ਪ੍ਰੇਮ ਪਾਇਆ ਬਿਨ ਭੈ ਪਾਰ ਨ ਉਤਰਿਆ ਕੋਏ ਭਉ ਭਾਉ ਪ੍ਰੀਤ ਨਾਨਕ ਤੇ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੈ ਤੇਰੀ ਭਗਤ ਭੰਡਾਰ ਸੰਖ ਜਿਸ ਤੂੰ ਦੇਵੈ ਪਿਆਰੇ ਸੁਆਮੀ ਤਿਸ ਮਿਲੈ ਤੁਖਾਰੀ ਮਹੱਲਾ ਚੌਥਾ ਨਾਮਨ ਪੁਰਬਾ ਵਿੱਚ ਗੁਰ ਸਤਿਗੁਰੂ ਦਰਸ ਪਿਆ ਗੁਰ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰੂ ਦਰਸ ਪਾਇਆ ਗਿਆਨ ਗਵਾਇਆ ਅੰਤਰ ਜੋਸ ਪ੍ਰਗਾਸੀ ਜਨਮ ਮਰਨ ਦੁੱਖ ਕਿਨ ਮੈਂ ਬਿਨਸੈ ਹਰ ਪਾਇਆ ਪ੍ਰਭ ਬਣਾਸੇ ਹਰ ਆਪ ਕਰਤੇ ਪ੍ਰਭ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਇਆ ਨਾਵਣ ਪ੍ਰਭ ਅਬੀਚ ਗੁਰ ਸਤਿਗੁਰੂ ਦਰਸ ਪਿਆ ਮਾਰਗ ਪੰਥ ਚਲੇ ਗੁਰ ਸਤਿਗੁਰੂ ਸੰਗ ਸਿਖਾ ਅਣਦਿਨ ਭਗਤ ਬਾਣੀ ਖਿਨ ਖਿਨ ਨਿਮਕ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣੇ ਆਇਆ ਜਿਨ ਦਰਸ ਸਤਿਗੁਰੂ ਗੁਰੂ ਕੀਆ ਤਿਨ ਆਪ ਹਰ ਮੇਲ ਆਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਣ ਅਰਥ ਮਾਰਗ ਪੰਥ ਚਲੇ ਗੁਰ ਸਤਿਗੁਰੂ ਸੰਗ ਸਿਖਾ ਪ੍ਰਥਮ ਆਇ ਕੁਲਖੇ ਕੁਲਖੇਤ ਗੁਰ ਸਤਿਗੁਰੂ ਪੁਰਬ ਹੋਆ ਖਰਬ ਖਬਰ ਭਈ ਸੰਸਾਰ ਆਇ ਤ੍ਰੈ ਲੋਹਾ ਦੇਖਣ ਆਏ ਤੀਨ ਲੋਕ ਸੁਨ ਨਰ ਮੁਣ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨ ਕਹਿ ਕਿਲਵਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖੜ ਦਰਸ਼ਨ ਕਰ ਗਏ ਕੋਸ਼ਟ ਢੂਆ ਪ੍ਰਥਮ ਆਏ ਕੁਲਕੇਤ ਗੁਰ ਸਤਿਗੁਰੂ ਪੁਰਖ ਹੋਆ ਗੁਰ ਸਤਿਗੁਰੂ ਪੁਰਬ ਹੋਆ ਦੁਤੀਆ ਜੁਮਣ ਗਏ ਗੁਰ ਹਰ ਹਰ ਜਪਣ ਕੀਆ ਜਾ ਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਈ ਦੀਆ ਸਭ ਛੂਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਗੁਰੂ ਬਚਨ ਮਾਰਗ ਜੋ ਪੰਥ ਚੱਲੈ ਤਿਨ ਜਮ ਜਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੈ ਗੁਰ ਕੈ ਨਾਇ ਲਾਇ ਸਭ ਛੁਟ ਗਏ ਆ ਦੁਤੀਆ ਆਏ ਦੁਤੀਆ ਜਮਣ ਗਏ ਗੁਰ ਹਰ ਹਰ ਜਪਣ ਗਿਆ ਤ੍ਰਿਤੀਆ ਸੁਰ ਸ੍ਰੀ ਤੈ ਕੌਤਕ ਚਲਤ ਹੋਇਆ
ਸਭ ਮੋਹੀ ਦੇਖ ਦਰਸ਼ਨੇ ਗੁਰ ਸੰਤ ਕਿਨੇ ਆਡ ਦਾਮ ਨਾ ਲਾਇਆ ਆਡ ਦਾਮ ਕੁਛ ਪਾਇਆ ਨਾ ਦੁਬੋਲਕ ਜਾ ਗਾਤੀਆ ਮੋਹਣ ਮੰਦਾਂ ਨੇ ਭਲੀ ਪਈ ਭਾਈ ਹਮ ਕਰੈ ਕਿਆ ਕਿਸ ਪਾਸ ਮੰਗ ਮੰਗੈ ਸਭ ਭਾਗ ਸਤਿਗੁਰੂ ਚਪਾਏ ਜਾ ਗਾਤੀਆ ਉਪਾਪ ਸਿਆਨਵੇ ਕਰ ਵਿਚਾਰ ਡਿੱਠਾ ਭੰਨ ਬੋਲ ਕਾ ਸਭ ਉੱਠ ਗਏ ਤ੍ਰਿਤੀਆ ਸੁਰ ਸ੍ਰੀ ਤੈ ਕੌਤਕ ਚਲਤ ਵਿਆ ਮਿਲੇ ਆਏ ਨਗਰ ਮਹਾਜਨ ਗੁਰ ਸਤਿਗੁਰੂ ਉੱਠ ਗਏ ਗੁਰ ਸਤਿਗੁਰੂ ਗੁਰੂ ਗੋਬਿੰਦ ਪੂਛ ਸਿਮਰਤ ਕੀਤਾ ਸਹਿ ਸਿਮਰਤ ਸਾਸਤ ਸਭਨੀ ਸਹਿ ਕੀਤਾ ਸੁਖ ਪ੍ਰਹਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਤੇ ਆਏ ਆ ਦੇਹੀ ਨਗਰ ਕੋਟ ਪੰਚ ਚੋਰ ਬਟਵਾਰੇ ਤਿੰਨ

ਪਹਿਲਾ ਪੰਜਵਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਘੋਲ ਕਮਾਈ ਲਾਲਣਾ ਗੁਰਮਨ ਦੀਨਾ ਸੁਣ ਸਭ ਤੁਮਾਰਾ ਮੇਰਾ ਮਨ ਭੀਨਾ ਇਹ ਮਨ ਭੀਨਾ ਜੋ ਜਨਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨ ਜਾਏ ਠਾਕੁਰੇ ਤੀਰਾ ਮੈਲ ਅਪਾਰਾ ਸਗੜ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਣੋਇ ਕਦੀਨਾ ਦੇਹ ਦਰਸ ਨਾਨਕ ਬਲਹਾਰੀ ਜੀੜਾ ਬਲ ਬਲ ਕੀਨਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖਨੀ ਮੰਜਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮੁਖ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਨੀਜੇ ਕਰਤੇ ਕਿਰਪਾ ਕਰੇ ਤਾਂ ਪੀਵਾ ਸਪਿਆਸੀ ਫਿਰ ਕੇ ਤਾਈ ਜੋ ਚਾਤਰਕ ਬੁੰਦੇ ਰਹਿ ਕਹੋ ਨਾਨਕ ਜੀਵੜਾ ਬਲਹਾਰੀ ਦੇਹ ਦਰਸ਼ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹ ਅਮਿਤਾ ਤੂੰ ਅੰਮ੍ਰਿਤ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚੀਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਣ ਆਏ ਸੋਈ ਕਰਮ ਕੁਮਾਵੇ ਪ੍ਰਾਣੀ ਜਿਹਾ ਤੂੰ ਫੁਰਮਾਏ ਜਾਂ ਕੋ ਕਿਰਪਾ ਕਰੀ ਜਗ ਜੀ ਦੀ ਸਰ ਤਿੰਨ ਸਾਧ ਸੰਗ ਮਨ ਜੀਤਾ ਕਹੋ ਨਾਨਕ ਜੀੜਾ ਬਲਹਾਰੀ ਜੋ ਪਿੰਡ ਤੋਂ ਦਿੱਤਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰੂ ਢਾਕ ਲਿਆ ਮੋਹ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਨਾਸੀ ਅਵਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਦ ਕਹਿ ਨ ਜਾਏ ਤੁਮਾਰੀ ਕੌਣ ਕਹੇ ਤੂੰ ਕਦ ਕਾ ਨਾਨਕ ਦਾਸ ਤਾਂ ਕਿ ਬਲਹਾਰੀ ਮਿਲੇ ਨਾਮ ਹਰ ਨਿਮਕ ਕੇਦਾਰ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਦਗਾਵੀਰੇ ਅਗਮ ਅਗੋਚਰੇ ਨਾ ਜਾਈ ਲਖਿਆ ਗੁਰਪੂਰਾ ਮੇਰੇ ਲਖਾਵੀਰੇ ਰਾਹੋ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਹ ਜਣ ਕੋ ਹਰਿ ਬੁਲਾਵੀਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੇ ਸੋ ਤਾਇ ਭਾਵੀਰੇ ਹਰ ਹਰ ਨਾਮ ਮੁਲਕ ਹਰ ਪੈ ਹਰ ਪਦੇਵੈ ਤਾਂ ਨਾਮ ਤੇ ਆਵੀਰੇ ਜਿਸਨੂੰ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛੱਡਾ ਵੀਰੇ ਹਰ ਨਾਮ ਅਰਾਧਾ ਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰਲਕ ਪਾਵੀਰ ਤਿਨ ਦੇਖ ਮੇਰਾ ਮਨ ਵਿਖਸੈ ਜੋ ਸਤਮ ਲਗਾ ਮਾਤ ਗੱਲਾ ਵੀਰੇ ਹਮ ਬਾਲਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹ ਮਤੀ ਜਿਤ ਹਰ ਪਾਵੀਰੇ ਜਿਉ ਬਛਰਾ ਦੇਖ ਗਉ ਸੁਖ ਮਾਨੈ ਤੋ ਨਾਨਕ ਹਰ ਗਲ ਲਾ ਵੀਰੇ ਕੇਦਾਰ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਬਹੁਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੀ ਪੂਜਾ ਇਨ ਬਿਧ ਮੇਰਾ ਹਰ ਪ੍ਰਭ ਲਹੋਰੇ ਰਹਾਉ ਕਾਮ ਕ੍ਰੋਧ ਲੋ ਮੋਹ ਮਾਣ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤਸੰਗਤ ਕੀਜੇ ਹਰ ਗੋਸ਼ਟ ਸਾਧੂ ਸੋ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਨਾ ਰਾਮ ਨਾਮ ਰਾਮ ਰਮੋ ਰੇ ਅੰਤਰ ਕਉ ਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਇਹ ਦੂਰ ਕਰਹੋ ਆਪਣ ਗਹੋ ਰੇ

ਅਕਾਲ ਸਤਿਗੁਰੁ ਹਰਿ ਸਾਹਿਬ ਮਾਈ ਸੰਤ ਸੰਗ ਜਾਗੀ ਪ੍ਰੇ ਰੰਗੇ ਦੇਖਿਆ ਜਪਤੀ ਨਾਮ ਨਿਧਾਨੀ ਰਹਾ ਦਰਸ਼ਨ ਵਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਹਾਸ ਵਿਛਾ ਵਿਡਾਨੀ ਆਪ ਗੁਰ ਪਾਇਓ ਹੈ ਸਹਿਜ ਸਦਾਇਕ ਦਰਸ਼ਨ ਪੇਖ ਤੇ ਮਨ ਲਪਟਾਨੀ ਦੇਖ ਦਮੋਦਰ ਸਮਣ ਉਪਜਿਓ ਨਾਨਕ ਪ੍ਰੇ ਬਮਰਤ ਬਾਣੀ ਕੇਦਾਰਾ ਮਹੱਲਾ ਪੰਜਵਾਂ

ਹਰ ਹਰੇ ਏਕ ਤੂੰ ਹੀ ਦੀਨ ਦਿਆਲੇ ਪ੍ਰਭ ਚਰਨ ਨਾਨਕ ਆਸਰੋ ਉਦਰੇ ਭਰਮ ਬੋਹੋ ਸਾਗਰੇ ਲਗ ਸੰਤਨਾ ਪਗ ਪਾਲੇ ਕੇਦਾਰ ਮਹੱਲਾ ਪੰਜਵਾਂ ਘਰ ਚੌਥਾ।

ਤਜ ਗੋਪਾਲਿਆਨ ਰੰਗ ਰਾਚੋ ਮਿਥਿਆ ਪਹਿਰਤ ਖਾਤ ਰਹਾਉ ਧਨ ਜੋ ਬਣ ਸੰਗ ਪੈ ਸੁਖ ਭੋਗ ਵੈ ਸੰਗ ਨ ਨਿਭਾ ਮਾਤ ਮਿਰਗ ਤ੍ਰਿਸ਼ਨਾ ਦੇਗ ਰਚਿਓ ਭਾਵਰ ਤ੍ਰਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਤ ਕਾਮ ਕ੍ਰੋਧ ਕਹਿ ਖਾਤ

ਹਰ ਕੇ ਨਾਮ ਬਿਨ ਤ੍ਰਿਗ ਸਰੋਤ ਜੀਵਨ ਰੂਪ ਵਿਸਾਰ ਜੀਵ ਤਿਨ ਕਤ ਤਹਿ ਕਤ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਬੰਜਨੇ ਜੈਸੇ ਭਾਰ ਬਾਹਕ ਹੋ ਖੋਤ ਆਠ ਪੈਰ ਮਹਾਂ ਸਰੰਭਾਇ ਵਿਖੇ ਬਿਰਖ ਜੰਤੀ ਜੋਤ ਤਾਜ ਗੋਪਾਲ ਜੇ ਆਣ ਲਾਗੇ ਇਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੈ ਹਰ ਆਖੋ ਕੰਠ ਪਰੋਤ ਕੇ ਦਰ ਮਹੱਲਾ ਪੰਜਵਾ ਸੰਤ ਧੂਰ ਲੈ ਮੁਖਮਲੀ ਗੁਣਾ ਚੁਤ ਸਦਾ ਪੂਰਨ ਨਹਿ ਦੁਖ ਵਿਆਪੈ ਕਲੀ ਰਹਾ ਗੁਰੂ ਬਚਨ ਕਰ ਸਰਬ ਪੂਰਨ ਇਤੂ ਤੈ ਨਾ ਚਲ ਹਲੀ ਭਰਾਵ ਇਹ ਕਣਕ ਸਰਬਤਰ ਪੂਰਨ ਵਿਖੇ ਅਗਨਾ ਜਲੀ ਗੈ ਪੁਜਾ ਲੀਨੋ ਦਾਸ ਦੀਨੋ ਦਾਸ ਆਪਣੋ ਜੋ ਜੋਤੀ ਰਲੇ

ਹੇ ਰਾਮ ਨਾ ਚੇਤਿਓ ਬੁੱਢੇ ਬਹੁਤ ਸਿਆਣੇ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਣ ਭਾਉ ਭਗਤ ਸਿਉ ਕਾਜ ਨਾ ਕਛੁਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਭਿਮਾਨ ਕਣਕ ਕਾਮਣੀ ਮਹਾਂ ਸੁੰਦਰੀ ਪੇਖ ਪੇਖ ਸੱਚ ਮਾਣ ਰਹਾਉ।

ਕੋ ਕਾਲ ਨਿਧਾਨ, ਚਾਰ ਦਿਨ ਆਪਣੀ ਨੌਬਤ ਚਲੇ ਬਜਾਏ, ਇਤਨਕ ਖਟੀਆ ਗਠੀਆ ਮਠੀਆ ਸੰਗ ਨਾ ਕੱਛ ਲੈ ਜਾਏ ਰਹਾਉ। ਦੇਰੀ ਬੈਠੀ ਮਿਰਗੀ ਰੋਵੈ, ਦੁਆਰੇ ਲਓ ਸੰਗ ਮਾਏ, ਮਰਹਟ ਲੱਗ ਸਭ ਲੋਗ, ਕੁਟੰਬ ਮਿਲ ਹੰਸ ਅਕੇਲਾ ਜਾਏ। ਵੈ ਸੁੱਤ ਵੈ ਬਿਤ ਵੈ ਪੂਰ ਪਾਟਣ ਬੌਰ, ਨਾ ਦੇਖੇ ਆਏ ਕਹਿਤ ਕਬੀਰ ਰਾਮ ਕੀ, ਨਾ ਸਿਮਰੋ ਜਨਮ ਅਕਾਰਥ ਜਾਏ, ਰਾਹ ਕੇਦਾਰਾ ਬਾਣੀ ਰਵਦਾਸ ਜੀਓ ਕੀ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਖੱਟ ਕਰਮ ਕੁਲ ਸੰਯੁਕਤ ਹੈ, ਹਰ ਭਗਤ ਹਿਰਦੇ ਨਾਹੇ, ਚਰਨਾਰ ਬਿੰਦ ਨਾ ਕਥਾ ਭਾਵੇ, ਸੁਪਚ ਤੁਲ ਸਮਾਨ, ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀ ਕਿਹੇ ਦੇਖ, ਕਿਸ ਜਾਤ ਤੇ ਕਹਿ ਪਦੇ, ਮਰਿਓ ਰਾਮ ਭਗਤ ਬਸੇਖ ਰਹਾਉ। ਸਵਾਨ ਸਤੁਰ ਜਾਤ ਸਭ ਤੇ, ਕ੍ਰਿਸ਼ਨ ਲਾਭੈ ਹੇਤ, ਲੋਕ ਬਪੁਰਾ ਕਿਆ ਸਰਾਹੇ, ਤੀਨ ਲੋਕ ਪਰਵੇਸ਼। ਅਜਾਮਲ ਪਿੰਗਲਾ ਲੁਪਤ ਕੁੰਚਰ ਗਏ, ਹਰ ਕੈ ਪਾਸ ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ, ਰਾਗ ਭੈਰੋ ਮਹਲਾ ਪਹਿਲਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ, ਨਿਰਵੈਰ ਅਕਾਲ ਮੂਰਤ ਜੂਨੀ, ਸਹਿ ਭੰਗ ਪ੍ਰਸਾਦ। ਤੁਧ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖੇ ਜਾਣੇ ਸੋਏ, ਕਿਆ ਕਹੀਏ ਕਿਛ ਕਹੀ ਨਾ ਜਾਏ, ਜੋ ਕਿਛ ਅਹ ਸਭ ਤੇਰੀ ਰਜਾਈ ਰਹਾਉ। ਜੋ ਕਿਛ ਕਰਨਾ

ਤੂੰ ਆਪੇ ਜਾਣੇ ਸਰਬ ਵਿਡਾਣੀ ਕਰੇ ਕਰਾਏ ਜਾਣੇ ਆਪ ਨਾਨਕ ਦੇਖੇ ਥਾਪ ਉਥਾਪ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੇਤੇ ਨਰਾਧਿਕ ਬ੍ਰਹਮਾਦ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰਪ੍ਰਸਾਦੀ ਪਾਰ ਪਰੇ ਭਵ ਜਲ ਬਿਨ ਸ਼ਬਦੇ ਕਿਉਂ ਤਰੀਐ ਨਾ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਉ ਗੁਰਦੇਵਾ ਗੁਰਾਲਾ ਖੱਪੇ ਵਾ ਤਿਰ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰਦਾਤੇ ਪਾਇਆ ਲੱਖ ਆਪੇ ਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾਹਮਣੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੁਰ ਲੀਣਾ ਸਾਜ ਸ਼ਬਦ ਨਿਸਤਾਰਾ ਭੈਰੋ ਮਹੱਲਾ ਪਹਿਲਾ ਨੈਨੇ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਸ ਨਹੀਂ ਸਾਚਾ ਕਿਉਂ ਛੋਡੇ ਜਮ ਜਾਲੋ ਪ੍ਰਾਣੀ ਹਾਰ ਜਪ ਜਨਮ ਗਇਓ ਸਾਤ ਸ਼ਬਦ ਬਿਨ ਕਬੂ ਨਾ ਛੂਟਸ ਬਿਰਥਾ ਜਨਮ ਭਇਓ ਰਹਾਓ ਤਨ ਮੈਂ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਅਤਿ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬੈਰੇ ਕਰਨ ਅਕਲ ਭਈ ਉੱਚੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨਮੁਖ ਹਾਰਿਆ ਬਿਨ ਗੁਰ ਅੰਦ ਨਾ ਸੂਝਿਆ ਰਹੇ ਉਦਾਸ ਹਸ ਨਿਰਾਸਾ ਸਹਿ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵਲਾਗੀ ਭੈਰੋ ਮਹੱਲਾ ਪਹਿਲਾ ਪੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ ਨੇਤਰੀ ਧੁੰਦ ਕਰਨ ਭਈ ਬੈਰੇ ਮਨਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲ ਮੂਲ ਗਵਾਏ ਰਹਾਉ ਜੇਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੇਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾ ਨਿਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨਕੋ ਦਰ ਕਰ ਕਬੂ ਨਾ ਜਾਣ ਸੇ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਭੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੋਤ ਗਲਫਾਈ ਦਿਨ ਸਜਨ ਜਲ ਗਵਾਇਆ ਕਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗਤ ਪਾਇਆ ਮਨ ਦੇ ਕਿਉਂ ਛੁਟਸ ਦੁੱਖ ਭਾਰੀ ਕਿਆ ਲੇ ਆਵਸ ਕਿਆ ਲੇ ਜਾਵਸ ਰਾਮ ਜਪੋ ਗੁਣਕਾਰੀ ਰਹਾਓ ਉਦੋ ਕਵਲ ਮਨਮੁਖ ਮਤ ਹੋਚੀ ਮਨ ਅੰਦੈ ਸਿਰ ਧੰਦਾ ਕਾਲ ਵਿਕਾਲਥ ਦਾ ਸਿਰ ਤੇਰੈ ਬਿਨ ਆਵੇ ਗਲ ਫੰਦਾ ਡਗਰੀ ਚਾਲ ਨੇਤਰ ਪੁਣ ਅੰਦਲੇ ਸ਼ਬਦ ਸੁਰਤ ਨਹੀਂ ਭਾਈ ਸ਼ਾਸਤਰ ਬੇਦ ਤ੍ਰੈ ਗੁਣ ਹੈ ਮਾਇਆ ਅੰਦਲੋ ਤੰਦ ਕਮਾਈ ਕੋਟਿਓ ਮੂਲ ਲਾਭ ਕੈ ਪਾਵਸ ਦੁਰਮਤ ਗਿਆਨ ਵਿਹੁਣੇ ਸ਼ਬਦ ਵਿਚਾਰ ਰਾਮ ਰਸ ਜਾਕਿਆ ਨਾਨਕ ਸਾਚ ਪਦੀਣੇ ਭੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹੇ ਦਿਨ ਰਾਤੀ ਰਾਮ ਰਚਨ ਰੰਗ ਰਾਤਾ ਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਓ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ ਘੱਟ ਘੱਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਸੱਚ ਰਤੇ ਸੱਚ ਅੰਮ੍ਰਿਤ ਜਿਹ ਵਾ ਮਿਥਿਆ ਮੈਲ ਨਾ ਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰਸੇਵਾ ਨਾਨਕ ਨਾਮ ਸਿਖਾਈ ਭੈਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਧਨ ਧਾਰਨ ਗੁਰਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿ ਧਿਆਨ ਲਿਵਲਾਈਐ ਮਨ ਦੇ ਰਾਮ ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿ ਸੇਤੀ ਕਰ ਜਾਈਐ ਰਹਾਉ ਭਰਮ ਭੇਦ ਭਉ ਕਬੂ ਨਾ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੂਏ ਬਿਨ ਪਾਨੀ ਧੰਦਾ ਕਰਤ ਸਗਲੀ ਪਤ ਕੋਵਸ ਭਰਮ ਨਾ ਮਿਟ ਸੰਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਭੀ ਅੰਦਲੇ ਧੰਦ ਪਸਾਰਾ ਅਕੁਲ ਨਿਰੰਜਨ ਸਿਓ ਮਨ ਮਾਨਿਆ ਮਨ ਹੀ ਤੇ ਮਨ ਮੁਵਾ ਅੰਤਰ ਬਾਹਰ ਏਕੋ ਜਾਣਿਆ ਨਾਨਕ ਵਰਨਾ ਦੁਆ ਭੈਰੋ ਮਹੱਲਾ ਪਹਿਲਾ
जगन होम पुन तपूजा देह दुखी नित दुख सह राम नाम बिन मुक्त ना पावस मुक्त नाम गुरमुख लहै राम नाम बिन विरथे जग जन्मा बिखावै बिख बोली बोलै बिन नावै ने फल मन भ्रम ना रहाओ पुस्तक पाठ मिया करन बखाने संध्या कर्म ते काल करै बिन गुर शब्द मुक्त कहाँ पुरानी राम नाम बिन उर्ज मरै डांड कमंडल सिखा सूत धोती तीर्थ गमनत भ्रमण करै राम नाम बिन शांत न आवै जप हर हर नाम सो पार परै जटा मुक्त तन पसम लगाई बस्तर छोड़ तन नगन भया राम नाम बिन तृप्त न आवै किरत कै बांधे भेख पया जेते जी जंत जल थल महियल जतर कतर तू सर्ब जिया गुरप्रसाद राख ले जन कौ हर रस नानक चोल पिया राग भैरो महला तीजा चौप दे कर पहला एको अंकार सतगुर प्रसाद जात का गर्भ ना करिहो कोई ब्रह्म बिंदे सो ब्राह्मण होई जात का गर्भ ना कर मूर्ख गावारा इस गर्भ ते चले बहुत विकारा रहाओ चारे वर्ण आखै सब कोई ब्रह्म बिंद ते सब उपत होई माटी एक सगल संसारा बहु बिद भांडे कढ़ै कुमारा पंच तत् मिल देही का आकारा कट वध को करै विचारा कहत नानके जियो कर्म बंद होई बिन सतगुर भेटे मुक्त न होई भैरो महला तीजा जोगी ग्रही पंडित भेख धारी सुते अपने अहंकारी माया मद माता रहे सोए जागत रहे न मूसै कोय रहाओ सो जागे जिस सतगुर मिलै पंच दूत ओ वस गत करै सो जागे जो तत विचारे आप मरे अवरा न मारै सो जागै जो एको जानै पर किरत छोड़े तत पछाणै चौ वरना वेट जागै कोए जब मैं काले ते छुटै सोए कहत नानक जन जागै सोए ज्ञान अंजन जा की नेत्री होए भैरो महला तीजा जा को रखै अपनी सरनाई सचे लागे साचा बल पाई रे जन कैस्यों करो पुकारा हुक्मे हुआ हुक्मे वरतारा रहाओ एहो आकार तेरा है तारा खिन मैं बिनसे करत न लागे बारा कर प्रसाद एक खेल दिखाया गुर प्रसाद गुर कृपा ते परम पद पाया कहत नानक मार जवाले सोए असा बुझो परम ना भुलो कोए भैरो महला तीजा मैं कमन मेरा कंत करतार जया कराए तया करी सिंगार जां तिस भावे तां करे भोग तन मन साचे साहिब जोग रहाओ उस्तत निंदा करे क्या कोई जां आपे वरते को सोई गुरप्रसादी प्रम कसाई मिलोगी दयाल पंच शब्द बजाई पंत नानक करे क्या कोए जिसनु आप मिलावै सोए भैरो महला तीजा सो मुन जे मन की दुबदा मारे दुबदा मार ब्रह्म विचारै इस मन को कोई खोजो पाई मन खोरत नाम नौ निंद पाई रहाओ मूल मोह कर करते जगत उपाया ममता लाए भरम फुलाया इस मन ते सब पिंड पुराणा मन कै विचार हुक्म बुद्ध समाणा कर्म होवै गुर कृपा करे ए मन जागे इस मन की दुबदा मरै मन का सुभाओ सदा बैरागी सब मैं वसे अतीत अनरागी कहत नानक जो जाने भेओ आद पुरख निरंजन दियो भैरो महला तीजा राम नाम जगत निस्तारा भवजल पार उतारण हारा गुरप्रसादी हर नाम समाल साधी ने बह तेरे नाल रहाओ नाम ना चेते मनमुख गवारा बिन नावै कैसे पावे पारा आपे दात करे दातार देवन हरि कौ जयकार नदर करे सतगुरु मिलाए नानक हृदय नाम वसाए भैरो महला तीजा नामे उदरे सब जितने लो गुरमुख जिना प्राप्त होए हर जीव अपनी कृपा करे गुरमुख नाम वडियाई दे रहाओ राम नाम दिन प्रीत प्यार आप उदरे सब कुल उदाहरण हार बिन नावे मनमुख जाम पुर जाए औखे होवे चोटा खाए
ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ, ਭੈਰੋ ਮਹਲਾ ਤੀਜਾ, ਗੋਬਿੰਦ ਪ੍ਰੀਤ ਸਨਕਾਦਿਕ ਉਧਾਰੇ, ਨਾਮ ਨਾਮ ਸ਼ਬਦ ਵਿਚਾਰੇ, ਹਰ ਜੀਵ ਆਪਣੀ ਕਿਰਪਾ ਧਾਰ, ਗੁਰਮੁਖ ਲਾਮੇ ਨਾ ਗੁਰਮੁਖ ਨਾਮੇ ਲੱਗੇ ਪਿਆਰ ਰਹਾਉ, ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰੇ ਗੁਰਮੇਲਾ ਵਾ ਹੋਏ, ਨਿੱਜ ਕਰ ਵਸੇ ਸਹਿ ਸੁਭਾਏ, ਗੁਰਮੁਖ ਨਾਮ ਵਸੇ ਮਨ ਆਏ, ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰੱਖੋ ਰਤਾਰ, ਭੈਰੋ ਮਹਲਾ ਤੀਜਾ, ਕਲ ਯੁਗ ਮੈਂ ਰਾਮ ਨਾਮ ਉਰਤਾਰ, ਬਿਨ ਅਵੇ ਮਾਤੇ ਪਾਵੈ ਸਾਰ, ਰਾਮ ਨਾਮ ਦੁਰਲਭ ਹੈ ਭਾਈ, ਗੁਰਪ੍ਰਸਾਦ ਵਸੈ ਮੰਨੇ ਆਈ ਰਹਾਉ, ਰਾਮ ਨਾਮ ਜਨ ਭਾਲੇ ਸੋਏ, ਪੂਰੇ ਗੁਰਤੇ ਪ੍ਰਾਪਤ ਹੋਏ, ਹਰ ਕਾ ਭਾਣਾ ਮੰਨੇ ਸੇ ਜਨ ਪਰਵਾਣ, ਗੁਰ ਕੈ ਸ਼ਬਦ ਨਾਮ ਨਿਸ਼ਾਨ, ਸੋ ਸੇਵੋ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ, ਭੈਰੋ ਮਹਲਾ ਤੀਜਾ, ਕਲ ਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਕਲ ਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸੱਚ ਲੱਗੈ ਪਿਆਰ, ਰਹਾਓ ਤਨ ਮਨ ਖੋਜ ਘਰੇ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ, ਗਿਆਨ ਅੰਜਣ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਹਿਲੋਏ, ਕਲ ਯੁਗ ਮੈਂ ਹਰ ਜੀਓ ਏਕ ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਓ ਜਮਾਈ, ਭੈਰੋ ਮਹਲਾ ਤੀਜਾ, ਕਰਨ ਦੂਜਾ ਏਕੋ ਅੰਕਾਰ, ਸਤਿਗੁਰ ਪ੍ਰਸਾਦ, ਦੁਬਦਾ ਮਨਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੇ ਅਧਿਕਾਈ, ਮਰ ਮਰ ਜੰਮੇ ਠੌਰ ਨਾ ਪਾਵੇ, ਬਿਰਸਾ ਜਨਮ ਗਵਾਈ, ਮੇਰੇ ਪ੍ਰੀਤਮ ਕਰ ਕਿਰਪਾ ਦਿਉ ਬੁਝਾਈ, ਮੈਂ ਰੋਗੀ ਜਗਤ ਉਪਾਇਆ, ਬਿਨ ਸ਼ਬਦੈ ਰੋਗ ਨ ਜਾਈ ਰਹਾਉ, ਸਿਮਰਤ ਸ਼ਾਸਤਰ ਪੜੇ ਮੁਨ ਕੀਤੇ, ਬਿਨ ਸ਼ਬਦੇ ਸੁਰਤ ਨਾ ਪਾਈ, ਤ੍ਰੈ ਗੁਣ ਸਭੇ ਰੋਗ ਵੇ ਆਪੇ, ਮਮਤਾ ਸੁਰਤ ਗਵਾਈ, ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰ ਸੇਵਾ ਪ੍ਰਭ ਲਾਏ, ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਿਆ ਮਨ ਆਏ, ਚੌਥੀ ਪਦਵੀ ਗੁਰਮੁਖ ਵਰਤੈ, ਤਿੰਨ ਨਿੰਜ ਕਰ ਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕਿੰਨੇ ਵਿੱਚੋਂ ਆਪ ਗਵਾਇਆ, ਇੱਕ ਸੀ ਸਿਰਕਾਰ ਏਕ ਜਿਨ ਬ੍ਰਹਮ ਵਿਸ਼ਨ ਦਰੂਪ ਪਾਇਆ, ਨਾਨਕ ਨਿਚ ਸੱਚ ਏਕੋ ਨਾ ਉਹ ਮਰੇ ਨਾ ਜਾਇਆ, ਭੈਰੋ ਮਹਲਾ ਤੀਜਾ, ਮਨਮੁਖ ਦੁਬਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੇ ਰੋਗ ਗਵਾਵੇ, ਗੁਰ ਸ਼ਬਦੀ ਵਿਚਾਰਾ, ਹਰ ਜੀਓ ਸਤਸੰਗਤ ਮਿਲਾਏ, ਨਾਨਕ ਤਿਸ ਨੂੰ ਦੇ ਵਡਿਆਈ, ਜੋ ਰਾਮ ਨਾਮ ਚਿਤ ਲਾਏ ਰਹਾਉ, ਮਮਤਾ ਕਾਲ ਸਭ ਰੋਗ ਵਿਆਪੇ, ਤਿੰਨ ਜਮ ਕੀ ਹੈ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੈ, ਜਿਨ ਹਰ ਰਾਖਿਆ ਅਵਤਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਤਾ ਜਨਮ ਗਵਾਇਆ, ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ, ਜੋ ਇੱਛੇ ਸੋਈ ਫਲ ਪਾਵੇ, ਗੁਰਬਾਣੀ ਸੁੱਖ ਪਾਏ, ਭੈਰੋ ਮਹਲਾ ਤੀਜਾ, ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੇ, ਵਿਸ਼ਟਾ ਮਾਇ ਸਮਾਏ, ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ, ਪੂਰੈ ਗੁਰ ਕੀ ਸੇਵ ਨਾ ਕਿੰਨੇ, ਹਰ ਕਾ ਨਾਮ ਨਾ ਪਾਇਆ ਰਹਾਉ, ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸ ਨੂੰ ਹਰ ਜਿਉ ਲਾਏ, ਨਾਮੇ ਨਾ ਮਿਲੇ ਵਡਿਆਈ, ਜਿਸ ਨੂੰ ਮਨ ਵਸਾਏ, ਸਤਿਗੁਰ ਭੇਟੇ ਤਾਂ ਫਲ ਪਾਏ, ਸੱਚ ਕਰਨੀ ਸੁਖਸਾਰ, ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਧਰੇ ਪਿਆਰ, ਤਿਨਕੀ ਰੇਣ ਮਿਲੇ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿਨ ਕੀ ਰੇਣ ਪੂਰੇ ਭਾਗ ਪਾਈਐ, ਜਿੰਨੀ ਰਾਮ ਨਾਮ ਚਿਤਨ ਲਾਇਆ, ਭੈਰੋ ਮਹਲਾ ਤੀਜਾ, ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕਹਿ ਹਿਰਦੇ ਸਾਚਾ ਸੋਈ, ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਤਨ ਦੁੱਖ ਨਾ ਹੋਈ, ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ, ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾਉ, ਮਨਮੁਖ ਮੂਲ ਗਵਾਵੇ, ਲਾਭ ਮੰਗੇ ਲਾਹਾ, ਲਾਭ ਕਿਦੂ ਹੋਈ, ਜਮਕਾਲ ਸਦਾ ਹੈ ਸਿਰ ਉੱਪਰ, ਦੂਜੇ ਭਾਏ ਪਤ ਕੋਈ, ਬਹਿਲੇ ਪੇਕ ਪਵੇ ਦਿਨ ਰਾਤੀ, ਹਮੈ ਰੋਗ ਨਾ ਜਾਈ, ਪੜ ਪੜ ਲੁਜੇ ਬਾਦ ਬਖਾਣੇ, ਮਿਲ ਮਾਇਆ ਸੁਰਤ ਗਵਾਈ, ਸਤ ਗੁਰ ਸੇਵੇ ਪਰਮ ਗਤ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨਾ ਮਨ ਵਸਿਆ, ਦਰ ਸਾਚੇ ਪਤ ਪਾਈ, ਭੈਰੋ ਮਹਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਤਰ ਨੈ ਸਾਨ ਨਾ ਭਰੀਏ ਕਬੋ, ਤ੍ਰਿਸ਼ਨਾ ਅਗਨ ਪੁਚਾਏ,
ਸਦਾ ਆਨੰਦ ਰਾਮ ਰਸ ਰਤੇ ਹਿਰਦੇ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇਰਾ ਆਉ ਆਪੇ ਪਰ ਬ੍ਰਹਮ ਸ੍ਰੇਸ਼ਟ ਜਿਨ ਸਾਜੇ ਸਿਰ ਸਿਰ ਧੰਦੇ ਲਾਏ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੇ ਲਾਏ ਤਿਸਨੋ ਕਿਹੋ ਕਹੀਏ ਜੇ ਦੂਜਾ ਹੋਵੈ ਸਭ ਤੁਦੇ ਮਹਿ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਾਦੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸਚ ਨਾਮ ਨਿਸਤਾਰਾ ਭੈਰੋ ਮਹਲਾ ਤੀਜਾ ਕਲ ਮੈਂ ਪ੍ਰੇਰਜਨੀ ਰਾਮ ਨਾਮ ਪਛਾਤਾ ਸਤਿਯੁਗ ਪਰਮ ਹੰਸ ਵਿਚਾਰੀ ਦੁਆਪਰ ਤਰਿਤੇ ਮਾਨਸ ਵਰਤੈ ਵਿਰਲੈ ਹੋ ਮੈਂ ਮਾਰੀ ਕਲ ਮੈਂ ਰਾਮ ਨਾਮ ਵਡਿਆਈ ਯੁਗ ਯੁਗ ਗੁਰਮੁਖ ਏਕੋ ਜਾਤਾ ਵਿਣ ਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਵੈ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਲਿਵਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਉਗਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਏ ਹਿਰਦੇ ਨਾਮ ਵਸਾਏ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸਿਉਂ ਰਲੀਆਂ ਮਾਣੈ ਜੋ ਕਿਛ ਕਹੈ ਸੋ ਭਲਾ ਕਰਮਾਨੇ ਨਾਨਕ ਨਾ ਵਖਾਣੇ ਭੈਰੋ ਮਹਲਾ ਤੀਜਾ ਮਨਸਾ

ਪ੍ਰਸਾਦ ਪਰਮ ਪਦ ਪਾਇਆ ਸਭ ਇਸ਼ ਪੂਜਾਵਣ ਹਾਰ ਰਹਾਓ ਸਭ ਮੈਂ ਇੱਕੋ ਰਵ ਰਹਿਆ ਗੁਰ ਬਿਨਾ ਬੂਝ ਨਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਨਦਿਨ ਹਰ ਗੁਣ ਗਾਏ ਸੁਖ ਦਾਤਾ ਹਰੇਕ ਹੈ ਹੋਰ ਥੈ ਸੁਖ ਨਾ ਪਾਏ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਾਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲੱਗੈ ਤਾਏ ਨਾਨਕ ਹਰ ਭਗਤ ਪੁਰਾ ਪਤੋਈ ਜੋਤੀ ਜੋਤ ਸਮਾਏ ਭੈਰੋ ਮਹਲਾ ਤੀਜਾ ਬਾਜ ਗੁਰੂ ਜਗਤ ਬਹੁ ਰੰਨਾ ਭੂਲਾ ਝੋਟਾ ਖਾਈ ਮਰ ਮਰ ਜੰਮੇ ਸਦਾ ਦੁੱਖ ਪਾਏ ਦਰ ਕੀ ਖਬਰ ਨਾ ਪਾਏ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੇ ਹਰ ਨਾਮ ਮਿੱਠਾ ਸਦਲਾਗਾ ਗੁਰ ਸ਼ਬਦੇ ਭਵ ਜਲ ਤਰਨਾ ਰਹਾਓ ਭੇਖ ਕਰੇ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਦਿਸਾ ਭੂਖ ਵਤ ਬਹੁਤੀ ਭੌਕਤ ਫਿਰੇ ਦਰਬਾਰ ਗੁਰ ਕੈ ਸ਼ਬਦ ਮਰੇ ਫਿਰ ਜੀਵੇ ਤਿੰਨ ਕੋ ਮੁਕਤ ਦੁਆਰ ਅੰਤਰ ਸ਼ਾਂਤ ਸਦਾ ਸੁਖ ਹੋਵੇ ਹਰ ਰਾਖੇ ਅਵਤਾਰ ਜਿਉਂ ਤੁਸ ਭਾਵੈ ਤਿਵੇਂ ਚਲਾਵੇ ਕਰਨਾ ਕਿਛੁ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਿਆਈ ਭੈਰੋ ਮਹਲਾ ਤੀਜਾ ਹਉ ਮੈਂ ਮਾਇਆ ਮੋਹਿ ਖੁਆਇਆ ਦੁੱਖ ਕੱਟੇ ਦੁੱਖ ਖਾਏ ਅੰਤਰ ਲੋਭ ਹਲਕ ਦੁੱਖ ਭਾਰੀ ਬਿਨ ਵਿਵੇਕ ਭਰਮਾਏ ਮਨ ਮੁਖ ਧ੍ਰਿਗ ਜੀਵਨ ਸਹਿਸਾਰ ਰਾਮ ਨਾਮ ਸੁਪਨੇ ਨਹੀਂ ਚੇਤਿਆ ਹਾਰ ਸਿਉਂ ਕਦੇ ਨ ਲੱਗੈ ਪਿਆਰ ਆਓ ਪਸੁਆ

ਜਨ ਕੋਏ। ਹਰ ਹਰਿ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣੀ ਨਿਧਾਨ, ਗੁਰ ਪ੍ਰਸਾਦੀ ਪੂਰਾ ਪਾਇਆ, ਚੂਕਾ ਮਨ ਅਭਿਮਾਨ, ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ, ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ ਭੈਰੋ ਮਹਲਾ ਤੀਜਾ, ਮੇਰੀ ਪੱਟੀਆਂ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਭਾਏ ਫਾਥੇ ਜਮਜਾਲਾ, ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਾਰ ਸੁਖ ਦਿੱਤਾ ਮੇਰੇ ਨਾਲਾ, ਗੁਰੂ ਉਪਦੇਸ਼ ਪ੍ਰਹਿਲਾਦ ਹਰ ਉਚਰੇ, ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ, ਮਾਤਾ ਉਪਦੇਸੇ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਉ ਲਿਹੋ ਬਾਰੇ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾ ਗੁਰ ਦੀਆ ਬੁਝਾਏ, ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਘੁਰਾਇਆ, ਹਾਥ ਖੜਗ ਕਰਤਾਇਆ ਅਤ ਅਹੰਕਾਰ, ਹਰ ਤੇਰਾ ਕਹਾਂ ਤੁਝ ਲੈ ਉਭਾਰ, ਕਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ, ਹਰਨਾਕਸ ਨਕੀ ਵਿਧਾਰਿਆ ਪ੍ਰਹਿਲਾਦ ਲਿਆ ਉਭਾਰ, ਸੰਤ ਜਨਾ ਕੇ ਹਰ ਜਿਉ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇਕੇ ਕੁਲ ਉਧਾਰੇ, ਗੁਰ ਕੈ ਸ਼ਬਦ ਹੋ ਮੈਂ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ, ਭੈਰੋ ਮਹਲਾ ਤੀਜਾ, ਆਪੇ ਤਹਿਤ ਲਾਏ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ, ਜੋ ਤੇਰੀ ਸਦਾ ਸਰਨਾਈ ਤਿੰਨ ਮਨ ਦੁੱਖ ਨਾ ਹੋਈ, ਯੁਗ ਯੁਗ ਭਗਤਾਂ ਕੀ ਰੱਖਦਾ ਆਇਆ, ਤਹਿਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ, ਕਿਛੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ ਰਹਾਉ, ਅਨਦਿਨ ਭਗਤ ਕਰੇ ਦਿਨ ਰਾਤੀ, ਦੁਬਦਾ ਸ਼ਬਦੇ ਕੋਈ ਥਦਾ ਨਿਰਮਲ ਹੈ, ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ, ਮੂਰਖ ਦੁਬਦਾ ਪੜੇ ਮੂਲ ਨਾ ਪਛਾਣੇ, ਬਿਰਥਾ ਜਨਮ ਗਵਾਇਆ, ਸੰਤ ਜਨਾ ਕੀ ਨਿੰਦਾ ਕਰੇ, ਦੁਸ਼ਟ ਦੈਤ ਚੜਾਇਆ, ਪ੍ਰਹਿਲਾਦ ਦੁਬਦਾ ਨਾ ਪੜੇ, ਹਰ ਨਾਮ ਨਾ ਛੁੱਡੇ ਡਰੈ ਨਾ ਕਿਸੇ ਦਾ ਡਰਾਇਆ, ਸੰਤ ਜਨਾ ਕੀ ਹਰ ਜੀਉ ਰੱਖ, ਦੈਤੇ ਕਾਲ ਨੇੜਾ ਆਇਆ, ਆਪਣੀ ਪੈਰ ਆਪੇ ਰੱਖੈ ਭਗਤ ਦਾ ਦੇ ਵਡਿਆਈ, ਨਾਨਕ ਹਰਨਾਕਸ ਨਕੀ ਵਿਧਾਰਿਆ, ਦੇ ਦਰ ਕੀ ਖਬਰ ਨਾ ਪਾਈ, ਰਾਗ ਭੈਰੋ ਮਹਲਾ ਚੌਥਾ, ਚੌਪ ਦੇ ਘਰ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਹਰ ਜਨ ਸੰਤ ਕਰ ਕਿਰਪਾ ਪੱਗ ਲਾਇਣ, ਗੁਰ ਸ਼ਬਦੀ ਹਰ ਭਜ ਸੁਰਤ ਸਮਾਇਣ, ਮੇਰੇ ਮਨ ਹਰ ਭਜ ਨਾਮ ਨਰਾਇਣ, ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖ ਪਵ ਜਲ ਹਰ ਨਾਮ ਤਰਾਇਣ, ਰਹਾਉ ਸੰਗਤ ਸਾਧ ਮੇਲ ਹਰ ਗਾਇਣ, ਗੁਰਮਤੀ ਲੇ ਰਾਮ ਰਸਾਇਣ, ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ, ਸਭ ਕਿਲਵਿਕ ਪਾਪ ਗਏ ਗਵਾਇਣ, ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ, ਜੈ ਨਾਨਕ ਮੇਲ ਤੇਰਾ ਦਾਸ ਨਸਾਇਣ, ਭੈਰੋ ਮਹਲਾ ਚੌਥਾ, ਬੋਲ ਹਰ ਨਾਮ ਸਫਲ ਨਾ ਕਰੀ, ਗੁਰੂ ਉਪਦੇਸ਼ ਸਭ ਦੁੱਖ ਪਰ ਹਰੀ, ਮੇਰਾ ਮਨ ਹਰ ਭਜ ਨਾਮ ਨਰ ਹਰੀ, ਕਰ ਕਿਰਪਾ ਮਿਲੋ ਗੁਰਪੂਰਾ, ਸਤਸੰਗਤ ਸੰਗ ਸਿੰਧ ਭਉ ਤਰੀ, ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ, ਕੋਟ ਕੁਟੰਤਰ ਤੇਰੇ ਪਾਪ ਪਰ ਹਰੀ, ਸਤਸੰਗਤ ਸਾਧ ਧੂਰ ਮੁਖ ਭਰੀ, ਇਸਨਾਨ ਕੀਓ ਅਠ ਅਠ ਸੁਰ ਸਰੀ, ਹਮ ਮੂਰਖ ਕਹੋ ਹਰ ਕਿਰਪਾ ਕਰੀ, ਜੈ ਨਾਨਕ ਤਾਰਿਓ ਤਾਰਨ ਹਰੀ, ਭੈਰੋ ਮਹਲਾ ਚੌਥਾ, ਸੋ ਕ੍ਰਿਤ ਕਰਨੀ ਸਾਰ ਜਪਮਾਲੀ, ਹਿਰਦੇ ਫੇਰ ਚਲੈ ਤੁਦ ਨਾਲੀ, ਹਰ ਹਰ ਨਾਮ ਜਪੋ ਬਨਵਾਲੀ, ਕਰ ਕਿਰਪਾ ਮੇਲੋ ਸਤਸੰਗਤ, ਟੂਟ ਗਈ ਮਾਇਆ ਜਮ ਜਾਲੀ, ਰਾਓ ਗੁਰਮੁਖ ਸੇਵਾ ਕਾਲ ਦਿਨ ਕਾਲੀ, ਤਿਸ ਘੜੀਐ ਸਵਰ ਸੱਚੀ ਟਕਸਾਲੀ, ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ, ਵਿੱਚ ਕਾਇਆ ਨਗਰ ਲੱਦਾ ਹਰ ਪਾਲੀ, ਹਮ ਬਾਰਕ ਹਰ ਪਿਤਾ ਪ੍ਰਤਪਾਲੀ, ਜਨ ਨਾਨਕ ਤਾਰੋ ਨਦਰ ਨਿਹਾਲੀ, ਭੈਰੋ ਮਹਲਾ ਚੌਥਾ, ਸਭ ਕਟ ਤੇਰੇ ਤੂੰ ਸਭਨਾ ਮਾਹੇ, ਤੁਰਤੇ ਬਾਹਰ ਕੋਈ ਨਾਹੇ, ਹਰ ਸੁਖਦਾਤਾ ਮੇਰੇ

ਹਰਿ ਪ੍ਰਭੁ ਸੋਏ, ਸਭ ਤੇਰੇ ਵਸ, ਦੂਜਾ ਔਰ ਨਾ ਕੋਏ। ਜਿਸ ਕੋ ਤੁਮ ਹਰਿ ਰਾਖਿਆ ਭਾਵੈ, ਤਿਸ ਕੈ ਨੇੜੇ ਕੋਈ ਨਾ ਜਾਵੇ। ਤੂੰ ਜਲ ਥਲ ਮਹਿਲ ਸਭ ਤੈ ਭਰਪੂਰ, ਜਨ ਨਾਨਕ ਹਰ ਜਪ ਹਾਜਰਾ ਹਜੂਰ। ਭੈਰੋ ਮਹਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਮਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤਿ ਹਿਰਦੈ ਹਰ ਨਾਮ ਸੁਮਾਰ। ਮਧ ਸੂਦਨ ਜਪੀਏ ਉਰਤਾਰ, ਦੇਹੀ ਨਗਰ ਤਸਕਰ ਪੰਚ ਧਾਤੂ। ਗੁਰ ਸ਼ਬਦੀ ਹਰ ਕਾਢੇ ਮਾਰ, ਰਹਾਓ ਜਿਨ ਕਾ ਹਰ। ਸੇਤੀ ਮਨ ਮਾਨਿਆ ਤਿਨ ਕਾਰਜ, ਹਰ ਆਪ ਸਵਾਰ। ਤਿਨ ਚੁੱਕੀ ਮਹਤਾਜੀ ਲੋਕਣ ਕੀ, ਹਰ ਅੰਗੀਕਾਰ ਕੀਆ ਕਰਤਾਰ। ਮਤਾ ਮਸੂਰਤ ਤਾਂ ਕਿਸ ਕੀਜੈ, ਕਿਸ਼ ਹੋਵੈ ਹਰ ਬਾਰ। ਜੋ ਕਿਸ਼ ਕਰੇ ਸੋਈ ਭਲ ਹੋਸੀ, ਤਿਸ ਹਰ ਧਿਆਵਿਓ ਅਣਦਿਨ ਨਾਮ ਮੁਰਾਰ। ਹਰ ਜੋ ਕਿਸ਼ ਕਰੇ ਸੋ ਆਪੇ ਆਪੇ, ਉਹ ਪੁੱਛਣਾ ਕਿਸੇ ਕਰੇ ਵਿਚਾਰ। ਨਾਨਕ ਸੋ ਪ੍ਰਭ ਸਦਾ ਧਿਆਈਐ, ਜਿਨ ਮੇਲਿਆ ਸਤਿਗੁਰ ਕਿਰਪਾ ਧਾਰ। ਭੈਰੋ ਮਹਲਾ ਚੌਥਾ, ਤੇ ਸਾਧੂ ਹਰ ਮੇਲੋ ਸੁਆਮੀ, ਜਿਨ ਜਪਿਆ ਗਤ ਹੋਏ ਹਮਾਰੀ। ਤਿਨਕਾ ਨਦਰਸ ਦੇਖ ਮਨ ਵਿਕਸੈ, ਖਿਨ ਖਿਨ ਤਿਨ ਕੋ ਹੋ ਬਲਿਹਾਰੀ। ਹਰਿ ਹਿਰਦੇ ਜਪ ਨਾਮ ਮੁਰਾਰੀ, ਕਿਰਪਾ ਕਿਰਪਾ ਕਰ ਜਗਤ ਪਿਟ ਸੁਆਮੀ। ਹਮ ਦਾਸਨ ਦਾਸ ਕੀ ਜੇ ਪਨਹਾਰੀ, ਰਹਾਓ। ਤਿੰਨ ਮਤ ਉੱਤਮ ਤਿੰਨ ਪਤ ਉੱਤਮ, ਜਿਨ ਹਿਰਦੇ ਵਸਿਆ ਬਨਵਾਰੀ। ਤਿੰਨ ਕੀ ਸੇਵਾ ਲਾਏ ਹਰ ਸੁਆਮੀ, ਤਿੰਨ ਸਿਮਰਤ ਗਤ ਹੋਏ ਹੰਭਾਰੀ। ਜਿਨ ਐਸਾ ਸਤਿਗੁਰ ਸਾਧ ਨਾ ਪਾਇਆ, ਤੇ ਹਰ ਦਰਗੇ ਕਾਢੇ ਮਾਰੀ। ਤੇ ਹਰ ਨਿੰਦਕ ਲੋਭ ਨਾ ਪਾਵੈ, ਤਿੰਨ ਨੱਕ ਕਾਟੇ ਸਿਰ ਜਨਹਾਰੀ। ਹਰਿ ਆਪ ਬੁਲਾਵੇ ਆਪੇ ਬੁਲੈ, ਹਰਿ ਆਪ ਨਿਰੰਕਾਰ ਨਿਰੰਜਨ ਨਿਰੰਕਾਰ ਨਿਰਾਹਾਰੀ। ਹਰ ਜਿਸ ਤੂੰ ਮਿਲੇ ਸੋ ਤੁਧ ਮਿਲਸੀ, ਜਾਂ ਨਾਨਕ ਕਿਆ ਏ ਜੰਤ ਵਿਚਾਰੀ। ਭੈਰੋ ਮਹਲਾ ਚੌਥਾ, ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣੇ, ਜਿਨ ਹਰ ਨਾਮ ਸੁਣਿਆ ਮਨ ਭਿੰਨਾ। ਤਿੰਨ ਹਮ ਸਰੇਵੇ ਨਿਰਚਰਨੇ, ਜਗ ਜੀਵਨ ਹਰ ਧਿਆਏ ਤਰਨੇ। ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਹੀ ਜੇਹਵਾ ਇਤ ਗੰਨੇ ਰਹਾਓ। ਗੁਰ ਸਿੱਖ ਹਰ ਬੋਲੋ ਹਰ ਗਾਵੋ, ਲੇ ਗੁਰਮਤ ਹਰ ਜਪਣੇ। ਜੋ ਉਪਦੇਸ਼ ਸੁਣੇ ਹਰ ਕੇਰਾ, ਸੋ ਜਨ ਪਾਵੈ ਹਰ ਸੁੱਖ ਘਣੇ। ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਦਿਨ ਸਾਥ ਮੇਰਾ ਧਿਆਇਆ ਮੇਰਾ, ਹਰ ਹਰ ਸੇ ਸਾਚੀ ਦਰਗੈ ਹਰ ਜਨ ਭਣੇ। ਹਰ ਹਰ ਅਗਮ ਨਾਮ ਹਰ ਤੇਰੇ, ਵਿੱਚ ਭਗਤਾਂ ਹਰ ਧਰਨੇ। ਨਾਨਕ ਜਨ ਪਾਇਆ ਮਤ ਗੁਰਮਤ, ਜਪ ਹਰ ਹਰ ਪਾਰ ਪਵਣੇ। ਭੈਰੋ ਮਹਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸਗਲੀ ਤੀਤ ਪਾਸਦਾਰ ਰਾਖੀ, ਅਸ਼ਟਮ ਤੀਤ ਗੋਬਿੰਦ ਜਨਮਾਸੀ। ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਵਰਨ ਤੇ ਰਹਿਤ ਨਾਰਾਇਣ। ਰਹਾਓ ਘਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਦੇ ਸਕਤ ਢੋਰ। ਸਗਲ ਪਰਾਧ ਤੇ ਲੁਰੋਨੀ, ਸੋ ਮੁਖ ਜਲੋੜਿਤ ਕਹੇ ਠਾਕੁਰ ਜੋਨੀ। ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹੇ ਉਸ ਮਾਏ। ਭੈਰੋ ਮਹਲਾ ਪੰਜਵਾਂ, ਉਠਤ ਸੁਖੀਆ ਬੈਠਤ ਸੁਖੀਆ, ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ। ਰਾਖਾ ਇੱਕ ਹਮਾਰਾ ਸੁਆਮੀ, ਸਗਲ ਘਟਾ ਕਿਆ ਅੰਤਰ ਜਾਮੀ। ਰਹਾਓ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ,

ਹਮ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਧਾਨਾ ਏ ਗੁਸਾਈ ਅਲੋ ਮੇਰਾ ਹਿੰਦੂ ਤੁਰਕ ਦੁਹਨ ਮੇਰਾ ਰਹਾਓ ਹਜ ਕਾਬੇ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰਣਾ ਦੂਜਾ ਪੂਜਾ ਕਰੋ ਨਾ ਨਵਾਜ ਗੁਜਾਰੋ ਏਕ ਨਿਰੰਕਾਰ ਲੈ ਹਿਰਦੇ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪੁਰਾਣ ਕਹੋ ਕਬੀਰ ਇਹੋ ਕੀਆ ਬਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਣਾ ਭੈਰੋ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਬਿਰਦੇ ਸੇਵ ਕੀ ਬਾਣੀ ਸੰਤ ਸੰਗ ਲੇ ਚੜਿਓ ਸੇਕਾਰ ਮਿਰਗ ਪਕੜੇ ਬਿਨ ਘੋਰ ਹਥਿਆਰ ਹਾਓ

ਜਾਣੇ ਹਾਟ, ਚੁੱਖ ਚੁੱਖ ਲੈ ਗਏ ਬਾਡੇ ਵਿਬਾਟ, ਇਹੋ ਅਹੇਰਾ ਕੀਨੋ ਦਾਨ, ਨਾਨਕ ਕਹਿ ਕਰ ਕੇਵਲ ਨਾਮ, ਭੈਰੋ ਮਹੱਲਾ ਪੈਵਾਂ, ਜੇ ਸੋ ਲੋਚ ਲੋਚ ਖਵਾਇਆ, ਸਖਤ ਹਰ ਹਰ ਚੀਤ ਨਾ ਆਇਆ, ਸੰਤ ਜਨਾ ਕੀ ਲਿਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ ਰਹਾਓ, ਪਾਥਰ ਕੋ ਬੋ ਨੀਰ ਪਵਾਇਆ, ਨੈ ਪੀ ਗੈ ਅਧਿਕ ਸੁਕਾਇਆ, ਖੱਟ ਸਾਸਰ ਮੂਰਖੇ ਸੁਨਾਇਆ, ਜੈਸੇ ਦੈਦ ਸਪਵਣ ਚੁਲਾਇਆ, ਬੇਨ ਕਾਣ ਕਲਹਾਣ ਜੈਸੇ ਗਾਹਣ ਪਾਇਆ, ਤਿਉਂ ਸਾਖਤ ਤੇ ਕੋ ਨਾ ਬਰਾ ਸਹਾਇਆ, ਤਿਤ ਹੀ ਲਾਗਾ ਜਿਤ ਕੋ ਲਾਇਆ, ਕਉ ਨਾਨਕ ਪ੍ਰਭ ਬਣਤ ਬਣਾਇਆ, ਭੈਰੋ ਮਹੱਲਾ ਪੈਵਾ। ਜੀ ਜੀਉ ਪ੍ਰਾਣ ਜਿਨ ਰਚਿਆ ਸਰੀਰ, ਜਿਨਹਿ ਉਪਾਏ ਤਿਸ ਕਉ ਪੀਰ, ਗੁਰੂ ਗੋਬਿੰਦ ਜੀ ਕੈ ਕਾਮ, ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ, ਪ੍ਰਭ ਆਰਾਧਨ ਨਿਰਮਲ ਰੀਤ, ਸਾਹ ਸੰਗ ਵਿਨਚੀ ਵਪਰੀਤ, ਮੀਤ ਹੀਤ ਧਨ ਨੈ ਪੁਰਾਣਾ, ਧਨ ਧਨ ਮੇਰੇ ਨਾਰਾਇਣਾ, ਨਾਨਕ ਬੋਲੇ ਅੰਮ੍ਰਿਤ ਬਾਣੀ, ਏਕ ਬਿਨਾ ਦੂਜਾ ਨਹੀਂ ਜਾਣੀ, ਭੈਰੋ ਮਹੱਲਾ ਪੰਜਵਾਂ। ਆਗੇ ਦਈਓ ਪਾਛੇ ਨਾਰਾਇਣ, ਮਦ ਭਾਗ ਹਰ ਪ੍ਰੇ ਰਸਾਇਣ, ਪ੍ਰਭੂ ਹਮਾਰੇ ਸ਼ਾਸਤਰ ਸੌਣ, ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਓ, ਰਸਨਾ ਨਾਮ ਕਰਨ ਸੁਣ ਜੀਵੇ, ਪ੍ਰਭ ਸਿਮਰ ਸਿਮਰ ਅਮਰ ਤਿਰਥੀਵੇ, ਜਨਮ ਜਨਮ ਕੇ ਦੁੱਖ ਨਿਵਾਰੇ, ਅਨਹਦ ਸ਼ਬਦ ਵਡੇ ਦਰਬਾਰੇ, ਕਾਰ ਕਿਰਪਾ ਪ੍ਰਭ ਲੀਏ ਮਿਲਾਏ, ਨਾਨਕ ਪ੍ਰਭ ਸਰਨਾਗਤ ਆਏ, ਭੈਰੋ ਮਹੱਲਾ ਪੰਜਵਾਂ। ਕੋਟ ਮਨੋਰਥ ਆਵੇ ਹਾਥ, ਜਮ ਮਾਰਗ ਕੈ ਸੰਗੀ ਪਾਥ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੈ ਤਿਸਕੀ ਗਤ ਹੋਵੈ, ਪੀਵਤ ਬੋੜਨਾ ਜੋਨ ਪਰਮਾਮ ਰਹਾਉ, ਪੂਜਾ ਜਪ ਤਾਪ ਇਸਨਾਨ, ਸਿਮਰਤ ਨਾਮ ਭਏ ਨੇ ਕਾਮ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ, ਨਾਨਕ ਦਾਸ ਇਹ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਭਚਾਰ, ਭੈਰੋ ਮਹੱਲਾ ਪੰਜਵਾਂ। ਲੀਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਵਾ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਵਾ ਗੁਰ ਪ੍ਰਤਾਪ ਰਹਾਉ, ਆਪਣਾ ਖਸਮ ਜਨ ਆਪ ਧਿਆਇਆ, ਇਆਣਾ ਪਾਪੀਓ ਆਪ ਬਚਾਇਆ, ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਤਾ ਈਹਾਂ ਊਹਾਂ ਕਾਲਾ, ਜਨ ਨਾਨਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਪਚਿਆ ਪਿਆ ਨਿਰਾਸ, ਭੈਰੋ ਮਹੱਲਾ ਪੈਵਾਂ। ਖੂਬ ਖੂਬ ਖੂਬ ਖੂਬ ਖੂਬ ਤੇਰਾ ਨਾਮ, ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਰਹਾਉ, ਨਗਦ ਤੇਰੇ ਬੰਦੇ ਦੀਦਾਰ ਅਪਾਰ, ਨਾ ਬਿਨਾ ਸਭ ਦੁਨੀਆਂ ਚਾਰ, ਅਚਰਜ ਤੇਰੀ ਕੁਦਰਤ, ਤੇਰੇ ਕਦਮ ਸਲਾਹ, ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ, ਨਿਧਰਿਆ ਧਰਪ ਨੇ ਖੁਦਾਏ, ਗਰੀਬ ਨਿਵਾਰ ਦਿਨ ਰਹਿਣ ਧਿਆਏ, ਨਾਨਕ ਕਉ ਖੁਦ ਖਸਮ ਮਿਹਰਵਾਨ, ਅਲਹੋ ਨਾ ਵਿਸਰੇ ਦਿਲ ਜੀ ਪੁਰਾਣ, ਭੈਰੋ ਮਹੱਲਾ ਪੰਜਵਾਂ। ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤ ਕਰ ਸਹੋ, ਜੀਵਤ ਜੀਵਤ ਜੀਵਤ ਰਹੋ, ਰਾਮ ਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਚਨਾ ਕਹੋ ਰਹਾਓ, ਕਲਯੁਗ ਮੈਂ ਇੱਕ ਨਾਮ ਉਧਾਰ, ਨਾਨਕ ਬੋਲੇ ਬ੍ਰਹਮ ਵਿਚਾਰ, ਭੈਰੋ ਮਹੱਲਾ ਪੈਵਾਂ। ਸਤਿਗੁਰੂ ਸੇਵ ਸਫਲ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ, ਪਤਿਤ ਪਾਵਣ ਪ੍ਰਭ ਤੇਰੋ ਨਾਉ, ਪੂਰਬ ਕਰਮ ਲਿਖੇ ਗੁਣ ਗਾਓ ਰਹਾਓ, ਸਾਧੂ ਸੰਗ ਹੋਵੈ ਉਧਾਰ, ਸੋਭਾ ਪਾਵੈ ਪ੍ਰਭ ਕੈ ਦੁਆਰ, ਸਰਬ ਕਲਿਆਣ ਚਰਨ ਪ੍ਰਭ ਸੇਵਾ, ਧੂਰ ਬਾਛੇ ਸਭ ਸੁਰ ਨਰ ਦੇਵਾ, ਨਾਨਕ ਪਾਇਆ ਨਾਮ ਨਿਧਾਨ, ਹਰ ਜਪ ਜਪ ਉਦਰਿਆ ਸਗਲ ਜਹਾਨ, ਭੈਰੋ ਮਹੱਲਾ ਪੈਵਾਂ। ਆਪਣੇ ਦੋਸ਼ ਕੋ ਕੰਠ ਲਗਾਵੇ, ਨਿੰਦਕ ਕੋ ਅਗਨ ਮਹਿ ਪਾਵੇ, ਪਾਪੀ ਤੇ ਰਾਖੇ ਨਾਰਾਇਣ, ਪਾਪੀ ਕੀ ਗਤ ਕਤੂੰ ਨਾਹੀ, ਪਾਪੀ ਪਚਿਆ ਆਪ ਕਮਾਇਨ ਰਹਾਓ, ਦਾਸ ਰਾਮ ਜੀਓ ਲਾਗੀ ਪ੍ਰੀਤ, ਨਿੰਦਕ ਕੀ ਹੋਈ ਬਪਰੀਤ, ਪਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ, ਦੁਖੀ ਆਪਣਾ ਕੀਤਾ ਪਾਇਆ,
आए ना जाई रहे आसमाई नानक दास हर की शरणाई राग भैरव महला पहिवा चौप दे कर दूजा एक ओंकार सतगुर प्रसाद श्री धर मोहन सगल पावन निरंकार सुखदाता ऐसा प्रभ छोड़ करे आन सेवा कवन बिखिया रसमाता रे मन मेरे तू गोबिंद भाज अवर भव सगल मैं देखे जो चित विया तित बिगसरा बिगरस काज रहाओ ठाकुर छोड़ दासी को सिमरे मन मुख अंध अज्ञाना हर की भगत करे तिन निंदे निगुरे पशु समाना जियो पिंड तन धन सब प्रभ का सकत कहते मेरा अमृत दुरमत है मैली बिन गुर पाउ जल फेरा होम जग जप तप सब संजम तट तीर्थ नहीं पाया मिटिया आप है सरनाई गुरमुख नानक जगत राया भैरव महला पहिवा बन मैं पेख्यो ऋण मैं पेख्यो ग्रह पेख्यो उदास आए दंड धार जट धारे पेख्यो वर्त नेम तीर्थ आए सत संग पेख्यो मन माए ऊप प्याल सर्प मैं पूर्ण रस मंगल गुण गाए रहाओ जोग भेख सने आसे पेख्यो जत जंगम का पड़ाए तपी तपी सर मुन मैं पेख्यो नट नाटक निरताए चौ मैं पेख्यो खट मैं पेख्यो दस अष्टि सिमरताए सब मिल एको एक बखाने तौ किस ते कहो दुराए अग है बेअंत सुमामी

ਤਉ ਕੜੀਐ ਜੇ ਵਿਸਰੇ ਨਰ ਹਰ ਤਉ ਕੜੀਐ ਜੇ ਦੂਜਾ ਪਾਏ ਕਿਆ ਕੜੀਐ ਜਾਂ ਰਹਿਆ ਸੁਮਾਏ ਮਾਇਆ ਮੋਹੇ ਕੜੇ ਕੜ ਪਚਿਆ ਬਿਨ ਨਾਵੇਂ ਭ੍ਰਮ ਭ੍ਰਮ ਭ੍ਰਮ ਖਪਿਆ ਰਹਾਉ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਏ ਕੁਮਰਤਾ ਤਉ ਕੜੀਐ ਜੇ ਕਿਛ ਜਾਣੈ ਨਾਹੀ ਕਿਆ ਕੜੀਐ ਜਾਂ ਭਰਪੂਰ ਸਮਾਹੀ ਤਉ ਕੜੀਐ ਜੇ ਕਿਛ ਹੋਏ ਧਿਆਣੈ ਤਉ ਕੜੀਐ ਜੇ ਭੂਲ ਰਿਜਾਣੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕੜਾ ਛੋੜ ਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉਂ ਭਾਵੈ ਤਿਉਂ ਕਰੇ ਨਵੇਰਾ ਦੁਤੀਆ ਨਾਸਤ ਇੱਕ ਰਹਿਆ ਸਮਾਏ ਰਾਖੋ ਪੈਜ ਨਾਨਕ ਸਰਨਾਏ ਭੈਰੋ ਮਹੱਲਾ ਪੈਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨਹਾਰੀ ਜੀਰ ਬਿਨਾ ਕੈਸੇ ਬਜੇ ਰਬਾਬ ਨਾ ਬਿਨਾ ਬਿਰਤੈ ਸਭ ਕਾਜ ਨਾ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਰ ਪਰਿਆ ਰਹਾਉ ਬਿਨ ਜਿਹਵਾ ਕਾ ਕੋ ਭਗਤਾ

ਬਿਨ ਸਤਿਗੁਰ ਰੋਗ ਕਤੇ ਨਾ ਜਾਵੈ ਪਾਰ ਬ੍ਰਹਮ ਰਿਸ਼ਕਿਨੀ ਦਇਆ ਬਾਂਹ ਪਕੜ ਰੁਗ ਹੋਏ ਘੱਟ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰੂ ਰੋਗ ਮਿਟਾਇਆ ਭੈਰੋ ਮਹਲਾ ਪੰਜਵਾਂ ਚੀਤ ਆਵੇ ਤਾਂ ਮਹਾਨੰਦ ਚੀਤ ਆਵੇ ਤਾਂ

ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਰ ਧਨਵੰਤਾ, ਚੀਤ ਆਵੇ ਤਾਂ ਸਭ ਨਿਬਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੇ, ਚੀਤ ਆਵੇ ਤਾਂ ਚੁੱਕੀ ਕਾਣੇ, ਚੀਤ ਆਵੇ ਤਾਂ ਸਹਿਜ ਘਰ ਪਾਇਆ, ਚੀਤ ਆਵੇ ਤਾਂ ਸੁਣ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ ਭੈਰੂ।

ਹੋਏ ਆਨੰਦ ਨਾਮ ਵਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੇ ਦ੍ਰਿਸ਼ਟ ਦੁੱਖ ਡੇਰਾ ਢਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਅਣਕ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੋ ਪਰ ਪਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ

ਮਿੱਟੇ ਅੰਧੇਰ ਪਏ ਪ੍ਰਗਾਸਾ, ਅਨਹਦ ਸ਼ਬਦ ਅਚਰਜ ਵਿਸਮਾਦ, ਗੁਰਪੂਰਾ ਪੂਰਾ ਪ੍ਰਸਾਦ। ਜਾ ਕੋ ਪ੍ਰਗਟ ਭਏ ਗੋਪਾਲ, ਤਾਂ ਕਹਿ ਦਰਸ਼ਨ ਤਾ ਨਿਹਾਲ, ਸਰਬ ਗੁਣਾ ਤਾਂ ਕਹਿ ਬਹੁਤ ਨਿਧਾਨ। ਜਾਂ ਕੋ ਸਤਿਗੁਰ ਦੀਓ ਨਾਮ, ਜਾਂ ਕੋ ਭੇਟਿਓ ਠਾਕੁਰ ਆਪਣਾ, ਮਨ ਤਨ ਸੀਤਲ ਹਰ ਹਰ ਜਪਣਾ। ਕਹੋ ਨਾਨਕ ਜੋ ਜਨ ਪ੍ਰਭ ਭਾਏ, ਤਾਂ ਕਿ ਰੇਣ ਬਿਰਲਾ ਕੋ ਪਾਏ। ਭੈਰੂ ਮਹਲਾ ਪੰਜਵਾਂ। ਚਿਤਵਤ ਪਾਪ ਨਾ ਅਲਕ ਆਵੇ, ਬੇਸੁਆ ਭਗਤ ਕਿਛ ਨੈ ਸਦਮਾਵੈ। ਸਾਰੋ ਦਿਨ ਸ ਮਜੂਰੀ ਕਰੈ, ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ। ਮਾਇਆ ਲੱਗ ਭੁਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰੈ। ਰਾਹ ਚੜਿਆ ਬਿਰਥਾ ਵਿਵਹਾਰ, ਨਹਾਉ ਭੇਖਤ ਮਾਇਆ ਰੰਗ ਵਿਹਾਏ। ਗੜਬੜ ਕਰੈ ਕੌਡੀ ਰੰਗ ਲਾਏ, ਅੰਧ ਵਿਵਹਾਰ ਅੰਧ ਮਨ ਤਾਵੈ। ਕਰਨੇ ਹਾਰ ਨਾ ਜੀ ਮੈਂ ਆਵੈ, ਕਰਤ ਕਰਤੇ ਵੀ ਦੁੱਖ ਪਾਇਆ। ਪੂਰਨ ਹੋਤ ਨਾ ਕਾਰਜ ਮਾਇਆ, ਕਾਮ ਕ੍ਰੋਧ ਲੋਭ ਮਨ ਲੀਨਾ। ਤੜਪ ਮੁਵਾ ਜਿਉਂ ਜਲ ਵਿਨ ਮੀਨਾ, ਜਿਸ ਕੇ ਰਾਖੇ ਹੋਏ ਹਰ ਆਪ। ਹਰ ਹਰ ਨਾਮ ਸਦਾ ਜਪ ਜਾਪ, ਸਾਧ ਸੰਗ ਹਰ ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਭੈਰੋ ਮਹਲਾ ਪੰਜਵਾਂ। ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਸਾਚ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਖਿਮਿ ਖਿੰਜਾਹੇ। ਰਾਮ ਨਾਮ ਜੀ ਕੋ ਆਧਾਰ, ਗੁਰ ਪ੍ਰਸਾਦ ਜਪੋ ਨਿਤ ਭਾਈ। ਤਾਰ ਲਏ ਸਾਗਰ ਸੰਸਾਰ, ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ। ਸੇ ਜਨ ਦਰਗਹਿ ਪਾਵੇ ਮਾਨ, ਸੁਖ ਸਹਿਜ ਆਨੰਦ ਗੁਣ ਗਾਓ। ਆਗੈ ਮਿਲੈ ਨਿਤਾਵੈ ਥਾਓ, ਜੁਗੈ ਜੁਗੰਤਰ ਏ ਤਤ ਸਾਰ। ਹਰ ਸਿਮਰਨ ਸਾਚਾ ਵਿਚਾਰ, ਜਿਸ ਲੜ ਲਾਏ ਲਏ ਸੋ ਲਾਗੈ। ਜਨਮ ਜਨਮ ਕਾ ਸੋਇਆ ਜਾਗੈ, ਤੇਰੇ ਭਗਤ ਭਗਤਨ ਕਾ ਆਪ। ਆਪਣੀ ਮਹਿਮਾ ਆਪੇ ਜਾਪ, ਜੀ ਜੰਤ ਸਭ ਤੇਰੇ ਹਾਥ। ਨਾਨਕ ਕੇ ਪ੍ਰਭ ਸਾਧ ਹੀ ਸਾਥ। ਭੈਰੋ ਮਹਲਾ ਪੰਜਵਾਂ।

ਅੰਗ ਰਸਮਾਣੇ ਘਟ ਘਟ ਅੰਤਰ ਤੁਮੇ ਸੁਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਹ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਵਿਨਾਸ ਤੁਮਰੀ ਮਾਇਆ ਤੇ ਕਮਲ ਵਿਗਾਸ ਹਉ ਬਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੇ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਭੈਰੂ ਮਹੱਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਂ ਕਹੋ ਜੁਹਾਰ ਉੱਚੇ ਤੇ ਉੱਚਾ ਜਾ ਕਾ ਥਾਨ ਖੋਟ ਅੱਗਾ ਮਿਟੇ ਹਰ ਨਾਮ ਤਿਸ ਸਰ ਨਾਹੀ ਸਦਾ ਸੁਖ ਹੋਏ ਕਰ ਕਿਰਪਾ ਜਾ ਕਹੋ ਮਹਿਲੇ ਸੋਏ ਰਹਾਓ ਜਾ ਕੇ ਕਰਤਵ ਲਖੇ ਨਾ ਜਾਹੇ ਜਾ ਕਾ ਪ੍ਰਭਾਸਾ ਸਭ ਘਟ ਮਾਏ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਰਾਧੇ ਅੰਦਿਨ ਦੰਗ ਦੇਂਦੇ ਤੋਟ ਨਹੀਂ ਭੰਡਾਰ ਕਿਨ ਮੈਂ ਥਾ ਪਿਉ ਥਾਪਣ।

ਸਾਰ ਜਾਕਾ ਹੁਕਮ ਨਾ ਮਿਟੈ ਕੋਏ ਸਿਰ ਪਾਸਾਂ ਸੱਚਾ ਸੋਏ ਜਿਸ ਕੀ ਓਟ ਤਿਸੇ ਕੀ ਆਸਾ ਦੁੱਖ ਸੁੱਖ ਹਮਰਾ ਤਿਸੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤ ਕਰਦਾ ਭੈਰੂ ਮਹੱਲਾ ਪੰਜਵਾਂ।

ਸਾਗਰ ਸੋ ਗਿਨਾ ਹੋਏ। ਵਿਖਿਆ ਕਾ ਸਭ ਧੰਦ ਪਸਾਰ, ਵਿਰਲੇ ਕਿਨੋ ਨਾਮ ਆਧਾਰ ਹਾਉ। ਤਰੇ ਬਿਦ ਮਾਇਆ ਰਹੀ ਬੇਆਪ, ਜੋ ਲਪਟਾਨੋ ਤਿਸ ਦੁਖ ਸੰਤਾਪ। ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਧਾਨ ਵਡ ਭਾਗੀ ਪਾਏ। ਸੁਹਾਗੀ ਸਿਉਂ ਜੋ ਮਨ ਰਿਝਾਵੈ, ਸਵਾਂਗ ਉਤਾਰਿਆ ਫਿਰ ਪਛਤਾਵੈ। ਮੇਘ ਕੀ ਛਾਇਆ ਜੈਸੇ ਬਰਤਨ ਹਾਰ, ਤੈਸੋ ਪਰਪੰਚ ਮੋ ਬੇਕਾਰ। ਏਕ ਵਤ ਜੇ ਪਾਵੈ ਕੋਏ, ਪੂਰਨ ਕਾਰ ਤਾਹੀ ਕਾ ਹੋਏ। ਗੁਰ ਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਭੈਰੋ ਮਹੱਲਾ ਪੰਜਵਾਂ, ਸੰਤ ਕੀ ਨਿੰਦਾ ਜੋਨੀ ਭਵਣਾ, ਸੰਤ ਕੀ ਨਿੰਦਾ ਰੋਗੀ ਕਰਨਾ। ਸੰਤ ਕੀ ਨਿੰਦਾ ਦੁੱਖ ਸਹਾਮ, ਡਾਣ ਦੈਤ ਨਿੰਦਕ ਕਹੋ ਜਾਮ। ਸੰਤ ਸੰਗ ਕਰੇ ਜੋ ਬਾਦ, ਤਿੰਨ ਨਿੰਦਕ ਨਾਹੀਂ ਕਿਰ ਸਾਦ ਰਹਾਓ। ਭਗਤ ਕੀ ਨਿੰਦਾ ਕੰਧ ਛੇਦਾਵੈ, ਭਗਤ ਕੀ ਨਿੰਦਾ ਨਰਕ ਪਹੁੰਚਾਵੈ। ਭਗਤ ਕੀ ਨਿੰਦਾ ਗਰਭ ਮੈਂ ਗਲੈ, ਭਗਤ ਕੀ ਨਿੰਦਾ ਰਾਜ ਤੇ ਟਲੈ। ਨਿੰਦਕੀ ਗਤਕ ਤੂੰ ਨਾਹੀਂ, ਆਪ ਬੀਜ ਆਪੇ ਹੀ ਖਾਹੇ। ਚੋਰ ਜਾਰ ਜਵਾਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਸਤਰੈ ਜੋ ਪੂਜੈ ਪੈਰ। ਆਦਿ ਪੁਰਖ ਨਿੰਦਕ ਭੁਲਾਇਆ, ਨਾਨਕ ਕੀਰਤਨਾ ਜੈ ਮਿਟਾਇਆ। ਭੈਰੋ ਮਹੱਲਾ ਪੰਜਵਾਂ, ਨਾਮ ਹਮਾਰੇ ਬੇਦ ਅਰਨਾਦ, ਨਾਮ ਹਮਾਰੇ ਪੂਰੇ ਕਾਜ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ। ਗੁਰ ਪੂਰੇ ਦ੍ਰਿੜਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ ਰਹਾਉ। ਨਾਮ ਹਮਾਰੇ ਮਜਨੇ ਸਨਾਨ, ਨਾਮ ਹਮਾਰੇ ਪੂਰਨ ਦਾਨ। ਨਾਮ ਲੈ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ। ਨਾਮ ਹਮਾਰੇ ਸੌਣ ਸੰਜੋਗ, ਨਾਮ ਹਮਾਰੇ ਤ੍ਰਿਪਤ ਸੁਭੋਗ। ਨਾਮ ਹਮਾਰੇ ਸਗਲ ਆਚਾਰ, ਨਾਮ ਹਮਾਰੇ ਨਿਰਮਲ ਵਿਵਹਾਰ। ਜਾ ਕੈ ਸੰਗ ਜਾ ਕੈ ਮਨ ਵਸਿਆ ਪ੍ਰਭ ਏਕ, ਸਗਲ ਜਨਾ ਕੀ ਹਰ ਹਰ ਟੇਕ। ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਦਿਸ ਦੇਵੈ ਨਾਉ। ਭੈਰੋ ਮਹੱਲਾ ਪੰਜਵਾਂ, ਨਿਰਧਨ ਕਉ ਤੁਮ ਦੇਵੋ ਤਨਾਨਕ, ਪਾਪ ਜਾਏ ਨਿਰਮਲ ਮਨਾ।

ਮੂੜ ਮੁਗਧ ਹੋਏ ਚਤੁਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਰੁਤਰ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਨਹਾਉ ਸੰਤ ਮੰਡਲ ਮੈਂ ਜਨਮ ਮਰਨ ਰਹੈ ਸੰਤ ਮੰਡਲ ਮੈਂ ਜਮ ਕਿਛੂ ਨਾ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੇ ਸੰਤ ਮੰਡਲ ਮੈਂ ਜਮ ਕਿਛੂ ਨਾ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਚਲ ਆਸਣ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹਉਮੈ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਵਿਸਰਾਮ ਨਾਨਕ ਓਤ ਬੋਧ ਭਗਵਾਨ ਭੈਰੋ ਮਹੱਲਾ ਪੰਜਵਾਂ ਰੋਗ ਕਮਣ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉੱਪਰ ਪ੍ਰਭ ਕਿਰਪਾ ਕਰੇ ਤਿਸ ਉੱਪਰ ਤੇ ਕਾਲ ਪਰ ਹਰੈ ਸਦਾ ਸੁਖਾਈ ਹਰ ਹਰ ਨਾਮ ਜਿਸ ਚੀਤ ਆਵੈ ਤਿਸ ਸਦਾ ਸੁਖ ਹੋਵੈ ਨਿਕਟ ਨਾ ਆਵੈ ਤਾਂ ਕਹਿ ਜਾਮ ਰਹਾਓ ਜਾਬੇ ਨਾ ਸੋ ਤਬ ਕਿਨੇ ਉਪਾਇਆ ਕਵਣ ਮੂਲ ਤੇ ਕਿਆ ਪ੍ਰਗਟਾਇਆ ਆਪੇ ਮਾਰ ਆਪ ਜੀ ਵਾਲੇ ਆਪਣੇ ਭਗਤ ਕੌਥ ਦਾ ਪ੍ਰਤਪਾਲੇ ਸਭ ਕਿਛ ਜਾਣੋ ਤਿਸ ਕਹਿ ਹਾਥ ਪ੍ਰਭ ਮੇਰਵਾ ਨਾਥ ਕੋ ਨਾਥ ਦੁੱਖ ਭੰਜਣ ਤਾਂ ਕਾ ਹੈ ਨਾਓ ਸੁਖ ਪਾਵੇ ਤਿਸ ਕੇ ਗੁਣ ਗਾਓ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਣ ਧਨ ਤੁਮਰੈ ਪਾਸ ਇਹ ਜਗ ਤੇਰਾ ਸਭ ਤੁਜੇ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਭੈਰੋ ਮਹੱਲਾ ਪੰਜਵਾਂ

ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰਪੂਰੇ ਹਰ ਨਾਮ ਦ੍ਰਿੜਾਇਆ ਕਰ ਕਿਰਪਾ ਨਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪ੍ਰਗਾਸ ਗੁਰ ਤੇ ਮਤ ਲਈ ਕਉ ਨਾਨਕ ਤਾਂ ਕੀ ਪੂਰੀ ਪਈ ਭੈਰੂ ਮਹੱਲਾ ਪੰਜਵਾਂ ਸੁਖ ਨਾਹੀਂ ਬਹੁਤੇ ਧਨ ਖਾਟੇ ਸੁਖ ਨਾਹੀਂ ਪੇਕੇ ਨਿਰਤ ਨਾਟੇ ਸੁਖ ਨਾਹੀਂ ਬਹੁ ਦੇ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸੁਖ ਸਹਿਜ ਆਨੰਦ ਲਹੋ ਸਾਧ ਸੰਗਤ ਪਾਈਐ ਵੱਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਓ ਬੰਧਨ ਮਾਤ ਪਿਤਾ ਸੁਤ ਬਣਤਾ ਬੰਧਨ ਕਰਮ ਧਰਮ ਹਉ ਕਰਤਾ ਬੰਧਨ ਕਾਟਣ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਚਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੋ ਕਰਮ

ਪੜਿਆ ਸਿਮਰਤ ਹਰਨਾਉ, ਸਗਲ ਬਿਆਉਦ ਮਿਟੀ ਤ੍ਰਿਉ ਗੁਣ ਕੀ, ਦਾਸ ਕੇ ਹੋਏ ਪੂਰਨ ਕਾਮ ਰਹਾਉ। ਹਰ ਕੇ ਲੋਕ ਸਦਾ ਗੁਣ ਗਾਵੈ, ਤਿਨ ਕੋ ਮਿਲਿਆ ਪੂਰਨ ਧਾਮ, ਜਨ ਕਾ ਦਰਸ ਬਾਂਛੈ ਨਿਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ, ਕਾਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ। ਐਸੇ ਸੰਤ ਪੇਟ ਹੈ ਵਡਭਾਗੀ, ਨਾਨਕ ਤਿਨ ਕੈ ਸਦ ਕੁਰਬਾਨ, ਪੈਰੋ ਮਹੱਲਾ ਪੰਜਵਾਂ, ਪੰਚ ਮਜਮੀ ਜੋ ਪੰਚਨ ਰਾਖਾਏ, ਮਿਥਿਆ ਰਸਨਾ ਨੈਤਿ ਉਠ ਭਾਖਾਏ, ਚੱਕਰ ਬਣਾਏ ਕਰੈ ਪਖੰਡ, ਚੁਰ ਚੁਰ ਮਚੈ ਚੁਰ ਚੁਰ ਪਚੈ ਜੈਸੇ ਤੇਰੇ ਰੰਡ, ਹਰ ਕੇ ਨਾਮ ਬਿਨਾ ਸਭ ਝੂਠ, ਬਿਨ ਗੁਰ ਪੂਰੇ ਮੁਕਤ ਨਾ ਪਾਈਐ, ਸਾਚੀ ਦਰਗੈ ਸਾਖਤ ਮੂਠ ਰਹਾਉ। ਸੋਈ ਕੁਚੀਲ ਕੁਦਰਤ ਨਹੀਂ ਜਾਣੈ, ਲਿਪਿਐ ਥਾਏ ਨਾ ਸੱਚ ਸੁੱਚ ਹਰ ਮਾਨੈ, ਅੰਤਰ ਮੈਲਾ ਬਾਹਰ ਨਿਧੋਵੈ, ਸਾਚੀ ਦਰ ਗਏ ਆਪਣੀ ਪਾਤ ਖੋਵੈ, ਮਾਇਆ ਕਾਰਨ ਕਰੇ ਉਪਾਉ, ਕਬ ਹੈ ਨਾ ਘਾਲੈ ਸਿੱਧਾ ਪਾਉ।

ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਉ ਨਾਨਕ ਤਿਸ ਜਨ ਨਹੀਂ ਭੰਗ ਭੈਰਉ ਮਹੱਲਾ ਪੰਜਵਾ ਨਿੰਦਕੋ ਫਿਟਕੇ ਸੰਸਾਰ ਨਿੰਦਕਾ ਝੂਠਾ ਵਿਵਹਾਰ ਨਿੰਦਕਾ ਮੈਂ ਲਾਇਆ ਚਾਰ ਦਾਸ ਆਪਣੇ ਕਉ ਰਾਖਣ ਹਾਰ ਨਿੰਦਕ ਮੁਆ ਨਿੰਦਕੈ ਕਾਲ ਪਾਰ ਬ੍ਰਹਮ ਪਰਮੇਸ਼ੁਰ ਜਨ ਰਾਖੇ ਨਿੰਦਕੈ ਸਿਰ ਕਟਕੇ ਓ ਕਾਲ ਰਹਾਉ ਨਿੰਦਕਾ ਕਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਛੋੜ ਹੈ ਹਾਥ ਪਛੋੜੈ ਸਿਰ ਧਾਰਨ ਲਗਾਏ ਨਿੰਦਕ ਉਹਦੇ ਛੋੜੈ ਨਾਹੀ ਹਰ ਕਾ ਦਾਸ ਕਿਛ ਬੁਰਾ ਨਾ ਮੰਗੈ ਨਿੰਦਕ ਉਹ ਲਾਗੈ ਦੁੱਖ ਸੰਗੈ ਬਗਲੀ ਜਿਉਂ ਰਿਹਾ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੇ ਸੋ ਨਿਹਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈਰੋ ਮਹੱਲਾ ਪੰਜਵਾ

ਆ ਗੁਰਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛੁ ਹੋਏ ਤਿਸ ਕਾ ਅਮਰ ਨ ਮਿਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕਾ ਅੰਤਰ ਬਸੈ ਹਰ ਨਾਮ ਜੋ ਜੋ ਭਿਖੈ ਸੋ ਬ੍ਰਹਮ ਗਿਆਨ ਬੀਸ ਬਿਸੁਏ ਜਾ ਕੈ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ

ਗੁਰ ਨਾਨਕ ਜਪ ਜਪ ਸਦ ਜੀਵਾ ਰਾਗ ਭੈਰਉ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣਤ ਧੁਨਤ ਲਲਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟੈ ਜਸ ਸੁਨੀ ਨਾਨਕ ਸਿਵ ਪਾਰ ਦੇਵ ਤਟੈ ਖਟੈ ਵਰਤ ਪੂਜਾ ਗਵਨ ਭਵਨ ਜਾਤਰ ਕਰਨ ਸਗਲ ਫਲ ਪੁਨੀ ਪੈਰਉ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਤਮੈ ਰਾਮ ਰਾਮੈ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ।

ਆਪੇ ਪਰਖੇ ਪਰਖਣਹਾਰ ਬਹੁਰ ਸਲੂਕ ਨਾ ਹੋਈ ਜਿਨ ਕੋ ਨਦਰ ਪਈ ਗੁਰ ਮਿਲੇ ਪ੍ਰਭ ਭਾਣਾ ਸੱਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਤਰਤ ਸੰਭੋਗੀ।

ਭਏ ਸੇ ਮੁੱਕ ਤੇ ਗੁਰ ਕਾ ਸ਼ਬਦ ਵਿਚਾਰਾ। ਰੋਗੀ ਸਾਥ ਸਮੁੰਦ ਸੰਨਦੀਆ, ਖੰਡ ਪਤਾਲ ਸੇ ਰੋਗ ਭਰੇ। ਹਰ ਕੇ ਲੋਕ ਸੇ ਸਾਥ ਸੁਹਿਲੇ, ਸਰਬੀ ਥਾਈ ਨਦਰ ਕਰੇ। ਰੋਗੀ ਖੜ ਦਰਸ਼ਨ ਭੇਖ ਧਾਰੀ, ਨਾਨਾ ਹਠੀ ਅਨੇਕਾ। ਭੀਖ ਤੇਵ ਕਰੈ ਕਹਿ ਬਪੁਰੇ, ਨਹਿ ਬੂਜੈ ਇੱਕ ਏਕਾ। ਮਿੱਠ ਰਸ ਖਾਏ ਸੋ ਰੋਗ ਭਰੀਜੈ, ਕੰਦ ਮੂਲ ਸੁਖ ਨਾਈ। ਨਾਮ ਵਿਸਾਰ ਚੱਲੈ ਅਨ ਮਾਰਗ, ਅੰਤ ਕਾਲ ਪਛਤਾਹੀ। ਤੀਰਥ ਪਰ ਮੈਂ ਰੋਗ ਨਾ ਛੂਟਸ, ਪੜਿਆ ਬਾਦ ਬਵਾਦ ਭਇਆ। ਦੁਬਦਾ ਰੋਗ ਸੁਵਧਕ ਵਡੇਰਾ, ਮਾਇਆ ਕਾ ਮੋਹਤਾਜ ਭਇਆ। ਗੁਰਮੁਖ ਸਾਚਾ ਸ਼ਬਦ ਸਲਾਹ ਹੈ, ਮਨ ਸਾਚਾ ਤਿਸ ਰੋਗ ਗਇਆ। ਨਾਨਕ ਹਰ ਥਾਂ ਹਰ ਜਨ ਆਨੰਦ ਨਿਰਮਲ, ਜਿਨ ਕਉ ਕਰਮ ਨਿਸ਼ਾਨ ਪਇਆ। ਪੈਰਉ ਮਹੱਲਾ ਤੀਜਾ, ਘਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਤਿੰਨ ਕਰ ਤਇਕ ਚਲ ਤੂ ਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਮਨਮੁਖ ਫੂਲੇ ਗੁਰਮੁਖ ਬੁਝਾਇਆ, ਕਾਰਨ ਕਰਤਾ ਕਰਦਾ ਆਇਆ। ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ, ਹਾਂ ਕਬੂ ਨਾ ਛੋਡੋ।

ਚਾਰ ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਏ ਪਰਵਿਰਤ ਨ ਪੜਹੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਓ ਮੇਰੇ ਨਾਲ ਜੇ ਹਰ ਛੋਡੋ ਤਉ ਕੁਲ ਲਾਗੈ ਗਾਲ ਪ੍ਰਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦਰੜਾਈ ਦੁਸ਼ਟ ਸਭਾ ਕਾ ਕਿਛ ਨਾ ਵਸਾਈ

ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿੰਦਰ ਗਏ ਮਿਲੇ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿੰਨੀ ਹਰ ਸਿਉ ਚਿੱਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰਉ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨਹਿ ਸਮਾਈ ਹਰ ਜਿਉ ਕਿਰਪਾ ਕਰੋ ਮੇਰੇ ਪਿਆਰੇ ਅੰਦਨ ਹਰ ਗੁਣ ਦੀਨ ਜਨ ਮੰਗਾਏ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕੋ ਜਮ ਜੋਏ ਨਾ ਸਾਕੈ ਰੱਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸ਼ਰਨਾਈ ਭਗਤਾਂ ਕੀ ਪੈਜ ਰੱਖੈ ਤੂੰ ਆਪੇ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਬਿਖ ਦੁੱਖ ਕਟੈ ਦੁਬ ਧਰਤੀ ਨਉ ਰਾਈ ਹਮੂੜ ਮੁਗਤ ਕਿਛ ਸੂਝੈ ਨਾਈ ਤੂੰ ਆਪੇ ਦੇ ਬੁਝਾਈ ਜੋ ਤੁਧ ਭਾਵੈ ਸੋਈ ਕਰ ਸੀ ਅਵਰਣ ਕਰਨਾ ਜਾਈ ਜਗਤ ਉਪਾਈ ਤੂੰ ਧੰਦੈ ਲਾਇਆ ਭੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਿਛੂ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵੈ ਕਬ ਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸ਼ਬਦ ਰੱਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ।

ਧਾਰੇ ਪੈਰਉ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾ ਬਿਨਾ ਜਨਮ ਬਿਰਥਾ ਜਾਏ ਤੈਸਾ ਲਾਹੀ ਜਸਾਰ ਧਨ ਰਾਸ ਸੋਵਡ ਭਾਗੀ ਜਿਸ ਗੁਰਮਸਤਕ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤੇ ਸਹਿਜ ਸੁਖ ਹੈ ਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤੇ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨੌ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇ ਪ੍ਰਵਾਹ ਜਿਸ ਨਾਮ ਹਿਰਦੈ ਤੇ ਸਦ ਹੀ ਲਾਹਾ ਜਿਸ ਨਾਮ ਹਿਰਦੈ ਤੇ ਸਵਡ ਪਰਵਾਰਾ ਨਾਮ ਬਿਨਾ ਮਨ ਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ ਨਿਹ ਚਲਿਆ ਸੁਨ ਜਿਸ ਨਾਮ ਹਿਰਦੈ ਤਖ ਤਿਸ ਤਖ਼ਤ ਨਿਵਾਸੁਨ ਜਿਸ ਨਾਮ ਹਿਰਦੈ ਸੋ ਸਾਚਾ ਸ਼ਾਹੋ ਨਾਮ ਹੀ ਨਾ ਹੀ ਪਤ ਵਿਸਾਉ ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੈ ਸੋ ਪੁਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਉ ਕਿਰਪਾਲ ਸਾਧ ਸੰਗਤ ਮੈਂ

ਮਹਲਾ ਪੰਜਵਾ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮਣ ਜਾ ਕੇ ਤਰਮਸਾਲ, ਕੋਟ ਮਹੇਸ਼ ਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਨੀ ਗੋਵਿੰਦ ਹਮਾਰਾ, ਵਰਨ ਸਾਕੋ ਗੁਣ ਵਿਸਥਾਰਾ ਰਹਾਉ। ਕੋਟ ਮਾਇਆ ਜਾ ਕੈ ਸੇਵਕਾਏ, ਕੋਟ ਜੀ ਜਾ ਕੀ ਸਹਿ ਜਾਏ, ਕੋਟ ਉਪਾਰਜਨਾ ਤੇਰਾ ਅੰਗ, ਕੋਟ ਭਗਤ ਬਸਤ ਹਰ ਸੰਗ। ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਡੇ ਹੈ ਦੁਆਰ, ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਏ, ਕੋਟ ਨਾਮ ਜਾ ਕੀ ਕੀਮਤ ਨਾਏ, ਕੋਟ ਪੂਰੀਅਤ ਹੈ ਜਾ ਕੈ ਨਾਦ, ਕੋਟ ਅਖਾਰੇ ਚਲਤ ਬਿਸਮਾਦ। ਕੋਟ ਸਕਤ ਸਿਵ ਆਗਿਆਕਾਰ, ਕੋਟ ਜੀ ਦੇਵ ਆਧਾਰ, ਕੋਟ ਤੀਰਥ ਜਾ ਕੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ, ਕੋਟ ਪੁਜਾਰੀ ਕਰਤੇ ਪੂਜਾ, ਕੋਟ ਵਿਸਥਾਰਨ ਅਵਰਨ ਦੂਜਾ।

ਸਾਰ ਚਿੰਤਾ ਮਾਰੇ ਕਾਰਜ ਪੂਰੇ ਚਿੰਤਾ ਮਾਰੇ ਲੱਥੇ ਵਿਸੂਰੇ ਚਿੰਤਾ ਮਾਰੇ ਬੈਰੀ ਮੀਤਾ ਚਿੰਤੋ ਹੀ ਉਹ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀਆ ਦੇ ਲਾਸਾ ਚਿੰਤਾ ਹਮਾਰੀ ਪੂਰਨ ਆਸਾ ਚਿੰਤਾ ਹਮਾ ਕਾਉ ਸਗਲ ਸਿਧਾਂਤ ਚਿੰਤਾ ਹਮ ਕਾਉ ਗੁਰਦੀਨੋ ਮੰਤ ਚਿੰਤਾ ਹਮਾਰੇ ਬਿਨਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਚਿੰਤੋ ਹੀ ਮਨ ਕੀਰਤਨ ਮੀਠਾ ਚਿੰਤੋ ਹੀ ਪ੍ਰਭ ਘਾਟ ਘਟ ਡੀਠਾ ਚਿੰਤ ਮਿਟਿਓ ਹੈ ਸਗਲੋ ਭਰਮ ਚਿੰਤ ਵਸਿਓ ਮਨ ਸੁਖ ਬਿਸਰਾਮਾ ਅਚਿੰਤ ਹਮਾਰੇ ਅਨਹਤ ਵਾਜੈ ਚਿੰਤ ਹਮਾਰੇ ਗੋਬਿੰਦ ਗਾਜੈ ਅਚਿੰਤ ਹਮਾਰੇ ਮਨ ਪਤੀ ਆਨਾ ਨੇਚਰ ਤਨੀ ਅਚਿੰਤ ਉਪਸ਼ਾਨਾ ਚਿੰਤੋ ਉਪਜੋ ਸਗਲ ਬਬੇਕਾ ਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਮਈ ਪੈਰੋ ਬਾਣੀ ਭਗਤਾਂ ਕੀ ਕਬੀਰ ਜੀਓ ਕਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬੰਧਉ ਵੇਚ ਨਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਭਗਤ ਕਰੋ ਜਨ ਸ਼ਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੈਂ ਛੋੜ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਧਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਰਦ ਦੁੱਖ ਭੰਜਨ ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ, ਏਕ ਆਸ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਘਨ ਕਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਸਿਮ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੀ ਅਮਰਦਾਸ ਰਾਮਦਾਸਾਂ ਹੋਈ ਸਾਹਿਰ ਦਿਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਹਨ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਹੈ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਸਹਿਜ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਜਾਣ ਸਮਝ ਕੇ ਮੁਆਫ਼ ਕਰਨਾ ਅੱਗੋਂ ਵਾਸਤੇ ਇਸ ਉੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨਿਵਾਜ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਭਾਈ ਹਰਭਜਨ ਸਿੰਘ ਭਾਈ ਬੀਬੀ ਨਸੀਬ ਕੌਰ ਜੀ ਸਮੂਹ ਪਰਿਵਾਰ ਨੇ ਸਤਿਗੁਰ ਸੇ ਪਾਤਸ਼ਾਹ ਜੀ ਜਿਹਨਾਂ ਦਾ ਪਰਿਵਾਰ ਨਿਊਜ਼ੀਲੈਂਡ ਵਿਖੇ ਰਹਿੰਦੇ ਹਨ ਸਤਿਗੁਰ ਸੇ ਪਾਤਸ਼ਾਹ ਸ਼੍ਰੀ ਅਰਜੀਤ ਸਿੰਘ ਬੀਬੀ ਗੁਰਦੀਪ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਜਗਦੀਪ ਕੌਰ ਸਤਿਗੁਰ ਸੇ ਪਾਤਸ਼ਾਹ ਜੀ ਉਹਨਾਂ ਦੇ ਬੱਚੇ ਗੁਰਲੀਨ ਕੌਰ ਕੀਰਤ ਕੌਰ ਸਤਿਗੁਰ ਸੇ ਪਾਤਸ਼ਾਹ ਜੀ ਸਾਰੇ ਪਰਿਵਾਰ ਦੇ ਬੱਚਿਆਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਜੋ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਆਪਣੇ ਗ੍ਰਹਿ ਵਿਖੇ ਕੀਤੇ ਸਹਿਜ ਪਾਠ ਦੇ ਆਪ ਜੀ ਦੀ ਹਜ਼ੂਰੀ 'ਚ ਭੋਗ ਪਾਏ ਨੇ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਕੋਲੋਂ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਗੁਰਪ੍ਰੀਤ ਸਿੰਘ ਜਗਦੀਪ ਕੌਰ ਸਤਿਗੁਰ ਸੇ ਪਾਤਸ਼ਾਹ ਦੇ ਬੱਚੇ ਗੁਰਲੀਨ ਕੌਰ ਕੀਰਤ ਸਿੰਘ ਦੇ ਸਤਿਗੁਰ ਸੇ ਪਾਤਸ਼ਾਹ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮਦਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਸਮੱਤ ਬਖਸ਼ਣੀ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ ਕੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਲੋਕ ਪੜਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਨੇ ਗੁਰੂ ਕੇ ਲੰਗਰਾਂ ਵਾਸਤੇ ਮਾਇਆ ਹਾਜ਼ਰ ਕਰਦੇ ਨੇ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾ ਰਹੇ ਨੇ ਸਤਿਗੁਰ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਦੇ ਭੋਗ ਪੁਆਇਣ ਅਤੇ ਸਤਿਗੁਰ ਸੇ ਪਾਤਸ਼ਾਹ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾ ਰਹੇ ਹਨ ਗੁਰਮਤ ਅਨੁਸਾਰ ਸੁਮਨ ਨੂੰ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮਦਨ ਫਤਿਹ ਬਖਸ਼ਣੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਸਤਿਗੁਰ ਸੇ ਪਾਤਸ਼ਾਹ ਜੀ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਹੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਖਾਲਸਾ ਪੰਥ ਦੇ ਸਿਰ 'ਤੇ ਮਿਹਰ ਭਰਿਆਤ ਰੱਖਣਾ ਆਪਸ 'ਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੀਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਾਸ ਸਿੰਘ ਤੇ ਜੋ ਛਕੇ ਸੁਆਬਿਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦਵੰਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਮਿਲਿਆ ਆਪ ਦਾ ਪੋਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਤਵੇ

ਕਵਨ ਕਵਨ ਗੁਣ ਕਹਿ ਕੇ ਗਾਵਾਂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸੋ ਕਹੋ ਟਲ ਗੁਰ ਸੇਵੀ ਐ ਹਨਸ ਸਹਿਜ ਸੁਭਾਈ

ਜੁਗਾਂ ਜੁਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਈ ਰਾਹੂ ਨਾਨਕ ਬਿਗਸੈ ਵੀ ਪਰਵਾਹੂ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਅਪਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏ ਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਆਪ ਆਪਣੇ ਕੰਮ ਧੰਦਿਆਂ ਨੂੰ ਸੰਕੋਚਦਿਆਂ ਹੋਇਆਂ ਗੁਰੂ ਘਰ ਵਿਖੇ ਹਫ਼ਤਾਵਾਰੀ ਦੀਵਾਨਾਂ ਵਿੱਚ ਪਹੁੰਚੇ ਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਹੁਣੇ ਹੁਕਮਨਾਮਾ ਸਾਹਿਬ ਸਰਵਣ ਕੀਤਾ, ਉਪਰੰਤ ਸੇਵਕ ਸ਼ਰਧਾਲੂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਆਪ ਸਹਿਜ ਪਾਠ ਕੀਤੇ, ਗੁਰੂ ਘਰ ਵਿਖੇ ਭੋਗ ਪਵਾਏ ਨੇ, ਉਪਰੰਤ ਦੁਬਾਰਾ ਫਿਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਊਟ ਆਸਰਾ ਤੱਕਦਿਆਂ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਸਦਾ ਬਾਣੀ ਪੜ੍ਹਦੇ ਰਹੀਏ, ਇਹ ਅਰਦਾਸ ਕਰੀਏ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਣੇ ਬਚਨ ਸਰਵਣ ਕੀਤੇ ਨੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜੇ ਸਾਰੇ ਜੀਵਾਂ ਦਾ ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾਤਾ ਹੈ, ਮੈਨੂੰ ਵੀ ਕਦੇ ਇੱਕ ਦਾਤਾ ਉਹ ਵਿਸਰੇ ਨਾ। ਇਹ ਗੁਰੂ ਤੋਂ ਗਿਆਨ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਸੋਝੀ ਮਿਲਦੀ ਹੈ, ਗੁਰੂ ਤੋਂ ਇਹ ਗਿਆਨ ਪ੍ਰਾਪਤ ਕਰਕੇ ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਆਰਾਧਨ ਕਰੀਏ, ਨਾਮ ਜਪੀਏ, ਸੇਵਾ ਸਿਮਰਨ ਕਰੀਏ, ਆਪਣੇ ਜਾਮੇ ਨੂੰ ਸਫਲ ਬਣਾਈਏ, ਕਿਰਤ ਕਰੀਏ, ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰੀਏ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸੇਵ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਕੁਝ ਪ੍ਰੇਮੀ ਪਰਿਵਾਰਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ। ਨਾਮ ਇਸ ਪ੍ਰਕਾਰ ਨੇ, ਨਾਗਰਾ ਪਰਿਵਾਰ ਵੱਲੋਂ ਲੰਗਰ ਵਾਸਤੇ 10 ਪੌਂਡ ਭੇਜਦੇ ਨੇ, ਗੁਪਤ ਪਰਿਵਾਰ ਵੱਲੋਂ 10 ਪੌਂਡ, ਬੱਚੀ ਗੁਰਪ੍ਰੀਤ ਕੌਰ ਵੱਲੋਂ ਚੜ੍ਹਦੀ ਕਲਾ ਲਈ 2.5 ਪੌਂਡ, ਸਰਦਾਰ ਕਰਮਜੀਤ ਸਿੰਘ ਚੜ੍ਹਦੀ ਕਲਾ ਲਈ 5 ਪੌਂਡ ਭੇਜਦੇ ਨੇ, ਬੱਚੀ ਬ੍ਰਹਮਜੋਤ ਕੌਰ ਚੜ੍ਹਦੀ ਕਲਾ ਲਈ 5 ਪੌਂਡ, ਬੀਬੀ ਹਰਜੀਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਲਈ 5 ਪੌਂਡ, ਸਰਦਾਰ ਦਪਿੰਦਰ ਸਿੰਘ ਦੇਗ ਵਾਸਤੇ 11 ਪੌਂਡ ਭੇਜਦੇ ਨੇ। ਸੋ ਸਭਨਾ ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਿਆਰਥ ਰੱਖਣ, ਨਾਮ ਦੀ ਦਾਤ ਦਰੋਂ ਘਰੋਂ ਚੜ੍ਹਦੀ ਕਲਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਾਡੇ ਅਤੀ ਸਤਿਕਾਰਯੋਗ ਸੈਕਟਰੀ ਸਾਹਿਬਾਨ ਰਜਿੰਦਰ ਸਿੰਘ ਪੁਰੇਵਾਲ ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪਾਂ ਸਾਰੇ ਰਲ ਮਿਲ ਕੇ ਸਹਿਜ ਪਾਠ ਦੇ ਭੋਗ ਸਰਵਣ ਕੀਤੇ ਆ। ਪਾਠ ਦੀ ਸੇਵਾ ਬੀਬੀ ਨਸੀਬ ਕੌਰ ਉਹਨਾਂ ਦੇ ਪਰਿਵਾਰ ਵੱਲੋਂ ਰਲ ਕੇ ਸਹਿਜ ਪਾਠ ਦੇ ਘਰੇ ਉਦਮ ਕਰਕੇ ਕੀਤਾ। ਉੱਦਾਂ ਜਾਣਕਾਰੀ ਨਹੀਂ ਦੇਣੀ ਚਾਹੀਦੀ ਹੈਗੀ, ਕਈ ਵਾਰੀ ਥੋੜ੍ਹੀ ਜਿਹੀ ਜਾਣਕਾਰੀ ਕਈ ਪਰਿਵਾਰਾਂ ਦੀ ਸੰਗਤ ਨੂੰ ਬਹੁਤੀ ਹੁੰਦੀ ਨਹੀਂ ਗੀ। ਇਹ ਬੀਬੀ ਨਸੀਬ ਕੌਰ ਇੱਕ ਆਪਣੇ ਰਵੀਰ ਸਿੰਘ ਦੀ ਮਾਤਾ, ਇਹ 2 ਰੋਲ ਮਾਡਲ ਬੀਬੀਆਂ ਸਾਡੇ ਡਰ ਵੀ ਸੀ, ਜਿਹਨਾਂ 'ਤੇ ਜ਼ਿਆਦਾ ਬਖਸ਼ ਸੀਗੀ। ਜੇ ਸਮਾਂ ਸਵੇਰ ਨੂੰ 2 ਵਜੇ ਦਾ ਹੁੰਦਾ ਸੀ ਨਾ ਸਿਮਣ ਕਰਨ ਦਾ, ਅਤੇ 1 ਵਜੇ ਆਉਂਦੀਆਂ ਹੁੰਦੀਆਂ ਸੀ, ਅਤੇ ਇੰਨੀ ਬਖਸ਼ ਮੇਰੇ ਖਿਆਲ ਨਹੀਂ ਕਿ ਸਿੰਘ 'ਤੇ ਹੁੰਦੀ ਜਿੰਨੀਆਂ 'ਤੇ ਬਖਸ਼ ਹੁੰਦੀ ਸੀ। 2-3-4-5-6 ਘੰਟੇ ਵੀ ਸਤਿਗੁਰੂ ਨਾ ਹੋਰ ਹੀ ਦੁਨੀਆ ਸੀ ਉਹ, ਇਹ 35-40 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ। ਉਦੋਂ ਸਿੰਘ ਦਾ ਪਿਆਰ ਵੀ ਆਪਾਂ ਵਿੱਚ ਬਹੁਤ ਹੁੰਦਾ ਸੀ, ਬੜੀ ਬਖਸ਼ ਹੁੰਦੀ ਸੀ। ਤੀਵਨ ਬਹੁਤੇ ਦਿਨ ਹਫ਼ਤੇ ਦੇ ਵਿੱਚ ਰਾਤ ਨੂੰ 1 ਵਜੇ ਦੇ ਲਾ ਕੇ ਸਵੇਰ ਦੇ 6 ਵਜੇ ਤੱਕ ਘਰਾਂ ਵਿੱਚ ਹੀ ਸਾਰੀ ਸੰਗਤਾਂ ਇਕੱਠੀਆਂ ਹੁੰਦੀਆਂ ਸੀਗੀਆਂ, ਅਤੇ ਮੈਂ ਉੱਦਾਂ ਵੀ ਇਹਨਾਂ ਦਾ ਬੜਾ ਸਤਿਕਾਰ ਕਰਦਾ। ਸਾਡੇ ਕਾਰੋਬਾਰ ਵਿੱਚ ਵੀ ਇਹਨਾਂ ਨੇ 20-25 ਸਾਲ ਸਾਡਾ ਸਹਿਯੋਗ ਦਿੱਤਾ ਹੈਗਾ, ਅਤੇ ਉੱਥੇ ਵੀ ਕੀਰਤਨ ਸੁਣਦੇ ਰਹਿਣਾ, ਸੇਵਾ ਕਰਦੇ ਰਹਿਣਾ, ਨਾਲ ਸਾਡੇ ਕਾਰੋਬਾਰ ਦੇ ਵਿੱਚ ਹੈਲਪ ਕਰਦੇ ਰਹਿਣਾ। ਸੋਹਣਾ ਪਰਿਵਾਰ ਆ, ਸਤੋ ਸਾਰੇ ਪਰਿਵਾਰ ਨੂੰ ਇੱਦਾਂ ਹੀ, ਬਾਕੀ ਪਰਿਵਾਰ ਦੇ ਬੱਚੇ ਵੀ ਇਹ ਰੋਲ ਮੋੜ ਲਿਆ, ਅਸੀਂ ਵੀ ਸਾਡੇ ਵੀ ਰੋਲ ਮੋੜੇ ਅਤੇ ਤੁਹਾਡੇ ਪਰਿਵਾਰ ਦੇ ਵੀ ਰੋਲ ਮੋੜ ਲਿਆ। ਆਓ ਆਪਾਂ ਕੋਸ਼ਿਸ਼ ਕਰੀਏ ਇਹਨਾਂ ਦੇ ਜੀਵਨ ਰੰਗ ਆਪਾਂ ਵੀ ਵੱਧ ਤੋਂ ਵੱਧ ਲਾਹਾ ਲਈਏ। ਸਾਰਿਆਂ ਪਾਸ ਆਪਾਂ ਨੂੰ ਪਤਾ ਹੀ ਆ ਬਈ, ਜਾਣਾ ਤਾਂ ਆਪਾਂ ਇੱਕ ਦਿਨ ਹੈਗਾ, ਅਤੇ ਆਪਣਾ ਆਇਆ ਇੱਥੇ ਸਫਲ ਹੋਵੇ। ਧੰਨਵਾਦ ਆ ਪਰਿਵਾਰ ਦਾ। ਅੱਜ ਆਪਣੇ ਦੁਬਾਰਾ ਸਿੰਘ ਵੀ ਆ ਚੁੱਕੇ ਹੈਗੇ ਆ, ਗੁਰੂ ਘਰ ਦੇ ਕੀਰਤਨ ਵੀ ਆਪਣੇ ਪਾਸ, ਸਾਰੇ ਗਿਆਨੀ ਸਾਹਿਬਾਨ ਸਭੜੀ ਸਾਹਿਬ ਦੀ ਬਖਸ਼ਿਸ਼ ਹੈਗੀ ਆ। ਥੋੜ੍ਹਾ ਥੋੜ੍ਹਾ ਸਮਾਂ ਸਾਰੇ ਹਾਜ਼ਰੀ ਭਰਨਗੇ। ਪਹਿਲਾ ਨਾਂ ਅੱਜ ਮੇਰੇ ਖਿਆਲ ਪੜ੍ਹ ਲਿਆ, ਅਤੇ ਬਾਅਦ ਵਿੱਚ ਦਰਬਾਰ ਸਿੰਘ ਦਾ ਲਿਖਿਆ ਹੈਗਾ, ਜਸਵਿੰਦਰ ਸਿੰਘ ਦਾ ਨਾਂ ਕੱਟਿਆ ਹੋਇਆ ਅਜੀਤ ਸਿੰਘ ਨੇ, ਮੈਨੂੰ ਪਤਾ ਨਹੀਂ ਗਾ। ਅਤੇ ਬਾਕੀ ਨੌਜਵਾਨ ਹੈਗੇ ਆ, ਇਹਨਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈਗੀ ਆ। ਅਤੇ ਅਗਲੇ ਹਫ਼ਤੇ ਪ੍ਰੋਗਰਾਮ ਤਕਰੀਬਨ ਸੇਮ ਹੀ ਆ ਜਿਹੜੇ ਆਪਾਂ ਕਰਦੇ ਹਾਂ, ਸੋਮਵਾਰ ਤੋਂ ਲੱਗ ਸ਼ੁੱਕਰਵਾਰ ਵੀ ਤੱਕ ਸ਼ੁੱਕਰ ਨੂੰ ਖਾਲਸਾ ਕਲੱਬ ਹੁੰਦੀ ਹੈਗੀ ਆ, ਅਤੇ ਸ਼ਨਿਚਰਵਾਰ ਨੂੰ ਕਮਲਜੀਤ ਸਿੰਘ ਦੇ ਪਰਿਵਾਰ ਨੂੰ ਸੰਧਿਆ ਪਾਠ ਹੋ ਰਿਹਾ ਆ 10:30, ਆਨੰਦ ਕਾਰਜ 2 ਵਜੇ ਹੋਣਗੇ। ਅਤੇ ਇੱਕ ਬਿਕਰਮਜੀਤ ਪਰਿਵਾਰ ਦੇ ਆਪਣੇ ਪਰਿਵਾਰ ਨੂੰ ਪਤਾ ਯਾਦ ਉਸ ਦੇ ਪਾਠ ਵੀ ਹੋ ਰਹੇ ਹੈਗੇ ਆ, ਅਤੇ ਹਾਜ਼ਰੀ ਭਰ ਲਿਓ ਉਹਨਾਂ ਨੇ ਵੀ ਸਾਡੇ ਨਾਲ। ਅਖਬਾਰ ਦੇ ਵਿੱਚ ਤੀਵਨ 20-25 ਸਾਲ 30 ਸਾਲ ਲਾਏ ਆ, ਅਤੇ ਉਹਨਾਂ ਦੇ ਪਿਤਾ ਜੀ ਹੁਣ ਪਹਿਲਾਂ ਇੱਥੇ ਰਹਿੰਦੇ ਸੀ, ਅੰਮ੍ਰਿਤਸਰ ਤੋਂ ਸੀਗੇ, ਅਤੇ ਹੁਣ ਆਪਣੇ ਦੂਜੇ ਬੱਚੇ ਕੋਲ ਐਡਵਰੋ ਸਕੋਲਡ ਰਹਿੰਦੇ ਸੀਗੇ, ਉੱਥੇ ਉਹ ਕਾਲ ਚਲਾਉਣਾ ਕਰਕੇ ਹੈਗੇ ਆ। ਸ਼ਾਮ ਨੂੰ ਬੱਚਿਆਂ ਨੂੰ ਕੀਰਤਨ ਹੈਗਾ, ਇਹ ਤੁਹਾਨੂੰ ਇਸੇ ਤਰ੍ਹਾਂ ਦੀਵਾਨ ਸੱਜਣੇ ਹੈਗੇ ਆ। ਅਤੇ ਧੰਨਵਾਦ ਆ, ਇੱਕ ਥੋੜ੍ਹੀ ਜਿਹੀ ਸਾਂਝ ਪਾ ਲੈਂਦਾ ਜੇ ਸਮਾਂ ਹੈਗਾ, ਘਰਾਂ 'ਚ ਵੀ ਕਈ ਵੀਰ ਸੁਣਦੇ ਹੁੰਦੇ ਆ, ਇੱਕ ਜਾਣੇ ਨੇ ਜਾਣੇ ਸਾਡੇ ਨਾ ਕਿਤੇ ਵੀ ਕੋਈ ਪ੍ਰਬੰਧ ਗਲਤੀ ਕਰ ਦਿੰਦਾ ਨਾ, ਜਾਂ ਸੰਗਤ ਕਰ ਦਿੰਦੀ ਆ, ਕੋਈ ਵੀ ਸੇਵਾਦਾਰ ਕਰ ਲੈਂਦੇ ਆ, ਉਹਨੂੰ ਐਡੀ ਵੱਡੀ ਨਿਊਜ਼ ਬਣਾ ਦਿੱਤੀ ਜਾਂਦੀ ਆ ਵੀ ਜਿੱਦਾਂ ਕਿਤੇ ਕੋਈ ਐਟਮ ਬੰਬ ਡਹਿ ਪਿਆ ਹੁੰਦਾ। ਬੰਦਾ ਭੁੱਲਣ ਹਾਲੇ ਸਾਰੀ ਗਲਤੀਆਂ ਕਰਦੇ ਰਹਿੰਦੇ ਆ, ਕਿਤੋਂ ਨਹੀਂ ਹੁੰਦੀ ਗਲਤੀ। ਅਤੇ ਕਨੇਡਾ ਦੀ ਖਬਰ ਸੀਗੀ, ਉੱਥੇ ਉਹਨਾਂ ਨੇ ਮਹਾਰਾਜ ਸਰੂਪ ਅਤੇ ਹੋਰ ਗੁਰੂ ਘਰ ਕੋਲ ਲਿਆ ਕੇ ਚੱਲਿਆ ਸੀ ਉਹਨਾਂ ਕੋਲੋਂ, ਉਹਨਾਂ ਨੇ ਪਿੱਛੇ 7 ਸੀਟਰ ਸੀ, ਪਿਛਲੀਆਂ ਸੀਟਾਂ 'ਤੇ ਗੱਦਾ ਲਾ ਕੇ ਅਤੇ ਸਰੂਪ ਰੱਖ ਲਿਆ, ਅਤੇ ਮੂਹਰੇ ਬੈਠੇ ਨਹੀਂ ਸੀ, ਬਹਿਣਾ ਤਾਂ ਸੀਗਾ ਕਿਸੇ ਨੇ ਇੱਕ ਦੋ ਬੰਦਿਆਂ ਨੇ, ਅਤੇ ਸੀਗੀ ਤਾਂ ਇਹ ਗਲਤੀ ਉਹਨਾਂ ਦੀ, ਪਰ ਹੁਣ ਐਡੀ ਵੱਡੀ ਬਣਾ ਦਿੱਤਾ ਜਿੱਦਾਂ ਕਿਤੇ ਕੋਈ ਬਹੁਤ ਵੱਡਾ ਆਈਟਮ ਬੰਬ ਡੱਪਿਆ ਹੁੰਦਾ, ਬਹੁਤ ਪਤਾ ਨਹੀਂ ਕਿਹੋ ਦੁਨੀਆ ਖਤਮ ਹੋ ਜਾਣੀ ਹੁੰਦੀ ਆ। ਮੈਂ ਤਾਂ ਇਹੀ ਕਹਿੰਦਾ ਪ੍ਰਬੰਧਕ ਉੱਥੇ ਸੇਵਾਦਾਰ ਜਿਹਨੇ ਗਲਤੀ ਉਹ ਭੁੱਲ ਮੰਨ ਲਿਆ ਆਪਣੀ, ਗਾਂ ਸਾਰਿਆਂ ਨੂੰ ਐਜੂਕੇਟ ਕਰ ਦਿਓ ਵੀ ਆਹ ਗਲਤੀ ਦੁਬਾਰਾ ਨਹੀਂ ਹੋਣੀ ਹੈਗੀ। ਅਤੇ ਉਦੋਂ ਮੈਂ ਸਿੰਘਾਂ ਜਿੱਥੇ ਵਿਚਰਦਾ ਰਿਹਾ, ਇੱਥੇ ਤਾਂ ਪਹਿਲਾਂ ਤੋਂ ਵੀ 5 ਸਿੰਘ ਜਾਂਦੇ ਆ, ਨਹੀਂ ਤਾਂ ਮਹਾਰਾਜ ਸਭ ਲਿਆ ਕੇ ਨਹੀਂ ਜਾਂਦੇ ਹੁੰਦੇ ਸੀ, ਪਰ ਪਹਿਲਾਂ ਵੀ ਇੰਨੀਆਂ ਸਹੂਲਤਾਂ ਹੈ ਨਹੀਂ ਸੀ, ਕਾਰ ਦੇ ਵਿੱਚ ਜਾਂਦੇ ਹੁੰਦੇ ਸੀ 5 ਸਿੰਘ, ਅਤੇ ਮੂਲ ਸੀਟ 'ਤੇ ਜਿਹੜਾ ਸਿੰਘ ਬੈਠਾ ਹੁੰਦਾ ਸੀ ਉਹਦੇ ਹੀ ਥੱਲੇ ਤੌਲੀਆ ਵਿਛਾ ਕੇ ਅਤੇ ਉੱਪਰ ਹੋਰ ਕੱਪੜਾ ਸਾਫ਼ ਸੁਥਰਾ ਵਿਛਾ ਕੇ ਅਤੇ ਉੱਤੇ ਸਰੂਪ ਲੈ ਕੇ ਜਾਂਦੇ ਹੁੰਦੇ, ਮੇਰੇ ਬਹੁਤੇ ਜਿਹੜੇ ਇੱਥੇ ਹੈਗੇ ਸੇਵਾਦਾਰ ਉਹਨਾਂ ਨੂੰ ਪਤਾ ਹੈ ਨਾ। ਅਤੇ ਤਕਰੀਬਨ ਆਪਾਂ ਤਾਂ ਸਾਰਿਆਂ ਨੇ ਪਹਿਲੇ ਦਿਨ 'ਤੇ ਪਹਿਰਾ ਦਿੱਤਾ ਇਹਦੇ ਉੱਤੇ, ਜਦੋਂ ਤੋਂ ਵੀ 84 ਤੋਂ ਬਾਅਦ ਇਹ 5 ਸਿੰਘਾਂ ਦਾ ਜ਼ਿਆਦਾ ਪ੍ਰਚਾਰ ਹੋਇਆ ਜਾਣ ਦਾ, ਅਤੇ ਮੈਂ ਦੇਖਿਆ ਕਹਾਣੀ ਜਿਸ ਤਾਂ ਪਹਿਲਾਂ ਤੋਂ ਹੀ ਇੱਥੇ ਪਹਿਰਾ ਦੇ ਰਿਹਾ ਸੀ, 5 ਸਿੰਘਾਂ ਤੋਂ ਬਗੈਰ ਕਦੀ ਵੀ ਕਿਤੇ ਸਰੂਪ ਨਹੀਂ ਲਿਜਾਂਦੇ ਹੁੰਦੇ ਸੀ। ਅਤੇ ਹੁਣ ਬਹੁਤੇ ਗੁਰਦੁਆਰਿਆਂ 'ਚ 5 ਲੈ ਕੇ ਜਾਂਦੇ ਆ, ਅਜੇ ਵੀ ਕਈ ਥਾਂ ਨਹੀਂ ਉਹਨਾਂ ਕੋਲ ਸੇਵਾਦਾਰ ਹੁੰਦੇ, ਅਤੇ ਕਈ ਵਾਰੀ 2 ਸਿੰਘ ਹੁੰਦੇ ਆ, ਇੱਕ ਡਰਾਈਵਰ ਅਤੇ ਇੱਕ ਸਿੰਘ ਹੀ ਹੁੰਦਾ। ਅਤੇ ਆਪਾਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ 5 ਸਿੰਘ ਹੀ ਜਾਇਆ ਕਰਨ, ਅਤੇ ਅਜੇ ਹੁਣ ਫਿਰ ਕਈ ਥਾਂ ਢਿੱਲ ਆ ਗਈ ਹੈਗੀ ਆ। ਇਹਨੂੰ ਐਡੀ ਵੱਡੀ ਖਬਰ ਨਹੀਂ ਬਣਨੀ ਚਾਹੀਦੀ, ਤੁਸੀਂ ਸ਼ੇਅਰ ਨਾ ਕਰਿਆ ਕੋਈ ਇੱਦਾਂ ਦੀ ਖਬਰ, ਉਹਨਾਂ ਕਿਹਾ ਵੀ ਕੱਲ੍ਹ ਹੀ ਘੱਲੀ ਜਾਣੀ ਖਬਰ, ਕੋਈ ਚਾਹੀਦੀ ਖਬਰ ਘੱਲਿਆ ਕਰੋ। ਸਾਡੇ ਬੰਦੇ ਉੱਥੇ 31 ਦਿਨ ਸ਼੍ਰੋਮਣੀ ਕਮੇਟੀ ਦੇ ਅਗੇਂਸਟ ਉੱਥੇ ਮੁਜ਼ਾਹਰਾ ਬਹਿ ਜਾਂਦੇ, ਧਰਨਾ ਦੇ ਕੇ ਬਹਿ ਜਾਂਦੇ ਆ, ਉਹ ਸਾਨੂੰ ਭੁੱਲ ਗਿਆ ਦਿੱਲੀ ਰਹਿਣ ਨੇ ਕੀ ਕੀਤਾ, ਬੱਚੇ ਜੇਲ੍ਹਾਂ 'ਚ ਬੈਠੇ ਹੈਗੇ ਆ, ਪੰਜਾਬ ਸਾਰਾ ਤਬਾਹ ਹੋ ਗਿਆ, ਰਿਸ਼ਵਤ ਇੰਨੀ ਵੱਧ ਗਈ ਆ, ਅਕਸ਼ਰਾਬੀਆਂ ਗੁਆਬੀਆਂ ਨੂੰ ਤੁਸੀਂ ਜਿਹੜੇ ਹੈਗੇ ਦਿੱਲੀ ਦਾ ਇਹਨੂੰ ਰਾਹ ਸੰਭਾਲਤਾ, ਉਹਦੀ ਕੋਈ ਇਹਨੂੰ ਚਿੰਤਾ ਨਹੀਂ, ਪੰਜਾਬ ਉਜੜ ਜਾਏ ਕੋਈ ਫਰਕ ਨਹੀਂ, ਲੁੱਟ ਕੇ ਦਿੱਲੀ ਵਾਲੇ ਲੈ ਜਾਣ ਸਭ ਕੋਈ ਕੋਈ ਫਰਕ ਨਹੀਂ, ਕਿਸੇ ਸਾਡੇ ਨਾਲ ਪ੍ਰਚਾਰਕਾਂ ਨੂੰ ਨਾ ਸਾਨੂੰ ਕਿਸੇ ਨੂੰ ਕੋਈ ਫਰਕ ਨਹੀਂ। ਬਸ ਮਾੜੀ ਜਿਹੀ ਗੱਲ ਆਪੇ ਸਹੀ ਵੀ ਆਹ ਢਿੱਲ ਕਿੱਦਾਂ ਹੋ ਗਈ, ਵੀ ਤੁਸੀਂ ਉਹ ਤੋਂ ਅਪੋਲੋਜੀ ਕਰ ਲੈਣਗੇ ਉਹਨੂੰ, ਕਹਾਂ ਬੇਨਤੀ ਕਰ ਦਿਓ। ਸਾਡੇ ਵੀ ਕਈ ਵਾਰੀ ਇੱਕ ਦੋ ਮੀਟਿੰਗਾਂ ਹੋਈਆਂ ਸੀ 5 ਸਿੰਘਾਂ 5 ਗੁਰਦੁਆਰਿਆਂ ਦੀਆਂ, ਉੱਥੇ ਇੱਕ ਦੋ ਸੇਵਾਦਾਰਾਂ ਦੀ ਕੰਪਲੇਨ ਸੀ ਆਈ, ਬਾਅਦ ਫੈਸਲਾ ਕਰ ਲਿਆ ਵੀ ਆਹ ਗੱਲ ਜੋ ਹੋ ਗਿਆ ਜਾਣ ਜਾਣੀ ਹੋ ਗਈ ਆ, ਗਾਂਹ ਨਹੀਂ ਗਲਤੀਆਂ ਕਰਨੀਆਂ ਆਪਾਂ, ਗਾਂਹ ਇੱਦਾਂ ਕਰਿਆ ਕਰੋ। ਗਿਆਨੀ ਸਾਹਿਬ ਗਿਆਨੀ ਵੀ ਸੀ ਡਰ, ਇੱਥੇ ਤਾਂ ਕੁਛ ਅਨੁਭਵ ਉਹ ਪ੍ਰਾਈਵੇਟ ਤੌਰ 'ਤੇ ਆਪਣੇ ਕਿਤੇ ਬਾਹਰ ਆਨੰਦ ਕਾਰਜ ਕਰਨ ਚਲੇ ਗਿਆ ਸੀ ਮਹਾਰਾਜ ਸਰੂਪ ਲੈ ਕੇ, ਉਹ ਕਹਿੰਦੇ ਨਹੀਂ ਜਾਵਾਂਗੇ ਜੀ, ਅਤੇ ਉਹਨੇ ਸਾਡੇ ਪ੍ਰਬੰਧਕਾਂ ਦੀਆਂ ਕਮਜ਼ੋਰੀਆਂ ਕੱਢੀਆਂ, ਅਤੇ ਦੋਨੇ ਧਿਰਾਂ ਅਸੀਂ ਗਲਤ ਨਿਕਲੀਆਂ, ਆਪਾਂ ਨਹੀਂ ਬਾਕੀ ਮੈਂ ਡਰ ਵੀ ਸਾਰੀ ਦੀ ਗੱਲ ਕਰਦਾ ਹੈਗਾ। ਆਓ ਆਪਾਂ ਰਲ ਮਿਲ ਕੇ ਨਾ ਇਹਨਾਂ ਨੂੰ ਵੱਡੀ ਨਿਊਜ਼ ਨਾ ਬਣਾਈਏ, ਆਪਣਾ ਧਿਆਨ ਦੇਈਏ ਵੀ ਆਪਾਂ ਸਿੱਖ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ। ਤੁਸੀਂ ਆਪਣੀ ਗੱਲ, ਤੁਹਾਡੀ ਗੱਲ ਸਾਰੀ ਦੁਨੀਆਂ ਨੂੰ ਦੇਖਣੀ, ਫਿਰ ਜਿਹੜੀ ਤੁਸੀਂ ਗੱਲ ਕਰਦੇ ਹੁੰਦੇ ਹਾਂ, ਲੈ ਦੇਖੋ ਇਹ ਇਹ 'ਚ ਲੜੀ ਜਾਂਦੇ ਐਸੀ ਗੱਲ ਲਈ, ਇਹ ਤਾਂ ਇੰਨੀ ਮਰਿਆਦਾ ਨੂੰ ਨਹੀਂ ਬਣਾ ਸਕੋ ਅਤੇ ਪਹਿਰਾ ਬਣੇ ਦਿੰਦੇ ਆ ਕਿ ਸਿੱਖ ਕਾਹਦੇ ਆ ਇਹ, ਗੁਰਦੁਆਰਾ ਨਾਮ ਵੀ ਉਹਦਾ ਸਿੰਘ ਸਾਹਿਬ ਹੀ ਸੀਗਾ। ਹੈਗੇ ਤਾਂ ਉਹ ਸੇਵਾਦਾਰ ਚੰਗੇ ਆ, ਮੈਂ ਮਿਲਿਆ ਵੀ ਉਹਨਾਂ ਨੂੰ ਕਈ ਵਾਰੀ, ਅਤੇ ਪਤਾ ਨਹੀਂ ਜਾਣੇ ਨਹੀਂ ਜਾਣੇ ਥੋੜ੍ਹਾ ਜਿਹਾ ਮਿਰਾਦ ਦੇ ਪਹਿਰਾ ਦਿੰਦੇ ਆ। ਜਿਹੜੀਆਂ ਹੋਰ ਸੰਸਥਾਵਾਂ ਹੈਗੀਆਂ ਉਹ ਚਾਹੁੰਦੀਆਂ ਬਈ ਥੋੜ੍ਹਾ ਜਿਹਾ ਵੀ ਇਹਨਾਂ ਦੇ, ਇਹਨਾਂ ਨੂੰ ਵੀ ਥੋੜ੍ਹਾ ਬਦਨਾਮ ਕੀਤਾ ਜਾਵੇ। ਕੋਸ਼ਿਸ਼ ਕਰਿਆ ਕਰੋ ਉਹਦੇ 'ਚ ਸ਼ੇਅਰ ਨਾ ਕਰਿਆ ਕਰੋ, ਕੋਈ ਸਲਾਹ ਹੁੰਦੀ ਦੇ ਦਿਆ ਕਰੋ। ਅਤੇ ਮੈਨੂੰ ਵੀ ਉੱਥੋਂ ਕਈ ਟੈਲੀਫੋਨ ਵੀ ਆਏ ਸੀ, ਮੈਂ ਕਿਹਾ ਯਾਰ ਤੁਸੀਂ ਕੱਲ੍ਹ ਹੀ ਦੁਨੀਆਂ ਦੀ ਵੱਡੀ ਨਿਊਜ਼ ਬਣਾਤੀ, ਜਿੱਦਾਂ ਕਿ ਐਟਮ ਬੰਬ ਡੱਪਿਆ ਹੁੰਦਾ, ਵੀ ਤੁਸੀਂ ਇੱਥੇ 5-7 ਗੁਰਦੁਆਰੇ ਬਹਿ ਕੇ ਇੱਥੇ ਮੀਟਿੰਗ ਕਰ ਲਓ, ਉਹਨਾਂ ਕਹੋ ਤੁਹਾਡੀ ਗਲਤੀ ਕੀਤੀ ਹੈਗੀ ਆ, ਮੁੜ ਕੇ ਅਸੀਂ ਗਲਤੀ ਕਰਨੀ ਨਹੀਂ ਗੀ, ਅਤੇ ਗੱਲ ਖਤਮ ਹੋ ਗਈ ਬਸ। ਪਰ ਸਾਡੇ ਪਤਾ ਨਹੀਂ ਗੱਲ ਕੀ ਹੈਗੇ ਆ, ਸਾਡੇ ਕਈ ਪ੍ਰਚਾਰਕ ਵੀ ਕੀਰਤਨੇ ਵੀ ਮੈਂ ਦੇਖਿਆ। ਇੱਕ ਵਾਰੀ ਮੈਂ ਦਰਬਾਰ ਸਾਹਿਬ ਗਿਆ, ਆ ਬਡਾਲਾ ਬਹੁਤ ਸੋਹਣਾ ਕੀਰਤਨ ਕਰਦਾ ਹੁੰਦਾ ਸੀ, ਉਹਨੇ ਬੋਰਡ ਲਾ ਕੇ ਰੱਖਿਆ ਸੀਗਾ ਆਪਣੀ ਬੀਬੀ ਦਾ ਮੂਹਰੇ, ਵੀ ਇਹਨੇ ਕੁੜੀ ਕਿਤੇ ਮਾਰੀ ਸੀ, ਦੱਸੋ ਲੈ ਪੋਤੀ, ਉਹਨਾਂ ਦੇ ਘਰ 'ਚ ਕੋਈ ਸਮੱਸਿਆ ਆ ਗਈ ਬੱਚੀ ਦੀ ਅਤੇ ਬੱਚੇ ਦੀ ਕੋਈ ਨਾ ਕੋਈ ਗੱਲ ਹੋ ਗਈ ਹੋਊਗੀ, ਅਤੇ ਉਹ ਉੱਥੇ ਬੋਰਡ ਮੂਹਰੇ ਲਾਇਆ ਦਰਵਾਜ਼ ਹੋ ਜਾਂਦਿਆਂ ਨੂੰ ਹੀ। ਇੰਨੀ ਸ਼ਰਮ ਦੀ ਆਈ ਹੈ, ਲੋਕ ਤਾਂ ਪਰਿਵਾਰਾਂ ਸਾਰਿਆਂ ਦੀ, ਸਾਨੂੰ ਕੋਈ ਕਿਸੇ ਬੱਚੇ ਬੱਚੀ ਨਾਲ ਜਾਤੀ ਕੋਈ ਹੋ ਜਾਣ ਗਲਤੀ ਹੋਵੇ, ਅਸੀਂ ਕਿਸੇ ਤੋਂ ਕੋਈ ਗੱਲੇ ਨਹੀਂ ਕਰੀਦੀ, ਭੁੱਲ ਜਾਈਦਾ ਸਭ ਕੁਛ। ਅਸੀਂ ਆਪਣੇ ਥੋੜ੍ਹੀਆਂ ਬਹੁਤੀਆਂ 'ਚ ਗਲਤੀਆਂ ਜਾਣੇ ਜਾਣੇ ਕਿਸੇ ਨੂੰ ਹੋ ਗਈਆਂ, ਉਹਨਾਂ ਦੇ ਪੇਰੈਂਟਸ ਨੂੰ ਵੀ, ਉਹਨਾਂ ਦੇ ਦਾਦੇ ਪੜਦਾਦਿਆਂ ਨੂੰ ਬਦਨਾਮ ਕਰ ਲਾ ਪੈਂਦੇ, ਪਤਾ ਨਹੀਂ ਅਸੀਂ ਕਿੱਥੇ ਸਾਡੇ ਲਿਖਾ ਦੇਵਾਂਗੇ, ਫਿਰ ਕਹਿੰਦੇ ਅਸੀਂ ਸਿਮਰਨ ਬਹੁਤ ਕਰਦੇ ਹਾਂ, ਬਾਣੀ ਬਹੁਤ ਪੜ੍ਹਦੇ ਹਾਂ। ਅਤੇ ਤੁਹਾਨੂੰ ਬੇਨਤੀ ਆ ਪ੍ਰਬੰਧ ਵੱਲੋਂ, ਦੱਸਿਆ ਕਰੋ ਸਾਨੂੰ ਵੀ ਇੱਥੇ ਕਿਹੜੀ ਗਲਤੀ ਹੁੰਦੀ ਆ, ਬਾਹਰ ਕਿਹੜੀ ਹੁੰਦੀ, ਦੱਸ ਸਕਦੇ ਸਾਨੂੰ ਪ੍ਰਬੰਧਕਾਂ ਨੂੰ ਦੱਸ ਸਕਦੇ ਹੈਗੇ ਹਾਂ। ਪਰ ਉਹਨਾਂ ਸੋਸ਼ਲ ਮੀਡੀਆ ਲੈ ਕੇ ਸਾਰੀ ਦੁਨੀਆਂ ਦੇ ਉੱਤੇ ਹੀ ਇਹ ਲੋਕਾਂ ਨੂੰ ਆਪਣੀਆਂ ਗੱਲਾਂ ਢਿੱਡ ਨੰਗਾ ਕਰ ਦੇਣਾ, ਕਹਿੰਦੇ ਹੁੰਦੇ ਨਾ ਦੱਸੀ ਜਾਣਾ ਲੋਕਾਂ ਨੂੰ ਬਈ ਉਹਨੇ ਕਹਿਣਾ ਦੇਖੋ ਕਿੱਦਾਂ ਦੇ ਲੋਕ ਆ, ਇਹ ਤਾਂ ਆਪਣੀ ਮਰਿਆਦਾ ਦੇ ਪਹਿਰਾ ਵੀ ਨਹੀਂ ਦਿੰਦੇ ਹੈਗੇ, ਉੱਦਾਂ ਸਿੰਘ ਬਣੇ ਫਿਰਦੇ ਆ, ਉੱਦਾਂ ਇੰਨੇ ਅਮੀਰ ਆ, ਉੱਦਾਂ ਬੜਬੜੀਆਂ ਗੱਲਾਂ ਕਰਦੇ ਆ, ਜੀਵਨ ਇਹਨਾਂ ਦਾ ਕਿੱਦਾਂ ਦਾ, ਗੱਲਾਂ ਉਹੀ ਅਨਪੜ੍ਹਤਾ ਵਾਲੀਆਂ ਜਿਹੜੀ 100-200 ਸਾਲ ਪਹਿਲਾਂ ਤਾਂ ਉੱਦਾਂ ਦੇ ਕਰਦੇ ਰਹਿੰਦੇ ਆ। ਆਓ ਆਪਾਂ ਕੋਸ਼ਿਸ਼ ਕਰੀਏ ਵੀ ਐਡੀ ਵੱਡੀ ਨਹੀਂ ਬਣਾਉਣੀ, ਸਾਡੇ ਕੋਲ ਇੱਥੇ ਵੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ, ਅਸੀਂ ਕਦੀ ਉਹ ਨਿਊਜ਼ ਲਾਈ ਹੀ ਨਹੀਂ, ਛੱਡੋ ਕਿਹੜਾ, ਜੇ ਬਿਲਕੁਲ ਹੀ ਹਟੇ ਨਾ ਕੋਈ, ਫਿਰ ਛੋਟੀ ਜਿਹੀ 2 ਲਾਈਨਾਂ 'ਚ ਲਾ ਦੇ ਦੀ ਆ, ਇਹ ਕੋਈ ਇਸ਼ੂ ਲੋਕਾਂ ਨੂੰ ਦੱਸਣ ਵਾਲੇ ਥੋੜ੍ਹਾ, ਇੱਕ ਪ੍ਰਚਾਰ ਦਾ ਸਾਧਨ ਥੋੜ੍ਹਾ, ਆਪਣੇ ਆਪ ਹੀ ਤੁਸੀਂ ਆਪਣੇ ਪੰਥ ਦਾ ਤੁਸੀਂ ਬੈਠੇ ਛੁਰਾ ਮਾਰ ਰਹੇ ਹਾਂ, ਨੁਕਸਾਨ ਕਰ ਰਹੇ ਹਾਂ। ਮੈਂ ਬਹੁਤਾ ਸਮਾਂ ਨਾ ਲਵਾਂ, ਭਾਈ ਸਾਹਿਬ ਜੀ ਆ ਜਾਓ, ਹਾਜ਼ਰੀ ਭਰਨਗੇ ਕੀਰਤਨ ਦੀ, ਦਰਬਾਰ ਸਿੰਘ ਤੁਸੀਂ ਬਹਿ ਜਾਓ ਆ ਜਾਓ, ਅਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ, ਹੁਣ ਆਪਾਂ ਉਹ ਸਮਾਂ 1 ਵਜੇ ਤੱਕ ਹੈਗਾ, ਲਾਹ ਲੈਣਾ ਸਾਰੇ, ਆਪੋ ਆਪਣੀਆਂ ਅਰਦਾਸਾਂ ਕਰਿਓ, ਸਤਿਗੁਰੂ ਸਾਨੂੰ ਚੰਗੇ ਗੁਰਸਿੱਖ ਬਣਾਵੇ, ਅਸੀਂ ਸਮਾਜ ਦੀ ਸੇਵਾ ਕਰ ਸਕੀਏ, ਸੋਹਣੀ ਸੋਹਣਾ ਸਮਾਜ ਬਣਾ ਸਕੀਏ। ਪਰ ਦਿਨੋਂ ਦਿਨ ਜਿੱਦਾਂ ਦੇ ਪਹਿਲੇ ਬਜ਼ੁਰਗਾਂ ਦੀ ਸੰਗਤ ਕੀਤੀ ਆ 60 ਦੇ ਵਿੱਚ ਨਾ, ਉੱਦਾਂ ਦੇ ਬੰਦਿਆਂ ਨੂੰ ਲੱਭਦੇ ਹੀ ਨਹੀਂ, ਉਹ ਬਜ਼ੁਰਗਾਂ ਨੇ ਕਈਆਂ ਨੇ ਜੇਲ੍ਹਾਂ ਬਹੁਤ ਕੱਟੀਆਂ ਸੀ ਸਿੰਘ ਸਾਹਿਬ ਲਹਿਰ ਦੇ ਵਿੱਚ, ਅਤੇ ਉਹ ਬਹਿੰਦੇ ਸਾਡੇ ਹਵੇਲੀ 'ਚ ਹੁੰਦੇ ਸੀਗੇ, ਨਾਲ ਹੀ ਸੀ ਪਿੰਡ ਦੇ ਵਿੱਚ ਹੀ, ਅਤੇ ਸ਼ਾਮ ਨੂੰ ਸਾਰੇ ਆ ਜਾਂਦੇ ਹੁੰਦੇ ਸੀ, ਉਹ ਹੁਣ ਬਹੁਤੇ ਵਿੱਚੋਂ ਪੜ੍ਹੇ ਵੀ ਨਹੀਂ, ਥੋੜ੍ਹੇ ਪੜ੍ਹੇ ਸੀ, ਪਰ ਜੀਵਨ ਇੱਦਾਂ ਦਾ ਸੀ, ਸਿਹਤਾਂ ਕਿੰਨੀਆਂ ਸੋਹਣੀ, ਸਿੰਪਲ ਕੱਪੜੇ ਹੁੰਦੇ ਸੀ, ਚਿੱਟੇ ਖੱਦਰ ਦਾ ਪਜਾਮਾ ਵੀ ਪਾਇਆ ਹੁੰਦਾ ਸੀ, ਸਾਫਾ ਰੱਖਿਆ ਹੁੰਦਾ ਸੀ, ਅਤੇ ਉਹਨਾਂ ਲੈਵਲ ਨਾ ਆਪਣਾ ਉਹਦਾ ਲੈਵਲ ਹੀ ਹੈ ਨਹੀਂ, ਲੈ ਤਾਂ ਕੋਈ ਸ਼ਰਾਬ ਪੀ ਕੇ ਲੰਘ ਜਾਏ, ਕੋਈ ਉੱਚੀ ਬੋਲ ਜਾਏ, ਲੈ ਕੋਈ ਪੁਲਿਸ ਪੈਂਡ 'ਚ ਵੜ ਜਾਏ, ਇੱਦਾਂ ਦਾ ਉਹਦਾ ਮਾਹੌਲ ਹੁੰਦਾ, ਕੋਈ ਚਿਰ ਚੋਰੀ ਹੋ ਜਾਏ, ਲੈ ਕੋਈ ਬੱਚੀ ਨੂੰ, ਕੋਈ ਬੱਚੇ ਨੂੰ ਕੋਈ ਉਹੀ ਕਹਿ ਜਾਏ, ਪੁਲਿਸ ਨੂੰ ਨਹੀਂ ਬਣ ਦਿੰਦੇ ਹੁੰਦੇ ਸੀ, ਇੰਨੀ ਜੁੜਤ ਵਾਲੇ ਹੁੰਦੇ ਸੀ। ਆਓ ਆਪਾਂ ਕੋਸ਼ਿਸ਼ ਕਰੀਏ ਬਈ ਉੱਦਾਂ ਦੇ ਸਿੰਘ ਉੱਦਾਂ ਹੁਣ ਅੱਜ ਕੱਲ੍ਹ ਮਿਲਦੇ ਨੀਗੇ, ਪੋਲੀਟਿਕਸ ਬਹੁਤ ਜ਼ਿਆਦਾ ਸਾਡੇ 'ਚ ਆ ਗਈ ਹੈਗੀ ਆ, ਸਾਰੇ ਕੋਸ਼ਿਸ਼ ਕਰਦੇ ਅੱਗੇ ਨਿਯਮਾਂ ਦਿਖਾ ਕੇ ਮੈਂ ਮੂਹਰੇ ਲੰਘ ਜਾ, ਲੰਘਣਾ ਕਿਸੇ ਹੀ ਨੀਗੇ, ਨਾ ਕੋਈ ਨੰਗੇ, ਮੈਨੂੰ 40 ਸਾਲ ਮੈਨੂੰ ਵੀ ਦੇਖਦੇ ਨੂੰ ਹੈਗਾ ਗਿਆ। ਆਓ ਅਜੇ ਵੀ ਸਤਿ ਬਖਸ਼ਿਸ਼ ਕਰਨ, ਅਰਦਾਸ ਕਰਿਆ ਕਰੋ, ਅਸੀਂ ਵੀ ਜੇ ਗਲਤੀਆਂ ਕਰਦੇ ਸਾਨੂੰ ਦੱਸ ਦਿਆ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਜਿਹੜੀ ਆ ਭੁੱਲ ਵੀ ਬਖਸ਼ਾ ਤੁਹਾਡੇ ਤੋਂ ਮਾਫ਼ੀ ਮੰਗ ਲਾਂਗੇ, ਸੰਗਤ ਤੋਂ ਮੰਗ ਲਾਂਗੇ, ਗਾਂਹ ਜੀ ਆਪਾਂ ਗਲਤੀ ਰਲ ਮਿਲ ਕੇ ਨਹੀਂ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਵੇਂ ਪਾਤਸ਼ਾਹ ਜੀ ਦਾ ਸ਼ਬਦ ਸੀ ਜੀ। ਪਿਤਾ ਜੀ ਕੋਈ ਜਾਚ ਸਿਖਾ ਰਹੇ ਸੀ। ਮਹਾਰਾਜ ਕਹਿੰਦੇ, ਹੇ ਮੇਰਿਆ ਮਨਾ, ਜਦ ਤੂੰ ਗੁਰੂ ਸਾਹਿਬ ਸਾਹਮਣੇ ਆ ਕੇ ਮੱਥਾ ਟੇਕੇ ਤੇ ਇਹ ਗੱਲ ਮੰਨ ਲਵੇਂ, ਕਹੋ ਨਾਨਕ ਕਹਿ ਨਾਨਕ ਸਭ ਔਗਣ ਮੋਵੈ। ਪਾਤਸ਼ਾਹ ਜੀ, ਮਹਾਰਾਜ ਕਹਿੰਦੇ ਕਹਿ, ਨੌਵੇਂ ਨਾਨਕ ਜੀ ਕਹਿੰਦੇ ਕਹਿ, ਵਾਹਿਗੁਰੂ ਜੀ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਅੱਛਾ, ਮੈਂ ਕਿਸੇ ਬੰਦੇ ਨੂੰ ਕਹਾਂ ਨਾ, ਉਹ ਕੁਛ ਨਹੀਂ ਸਵਾਰ ਸਕਦਾ ਮੇਰਾ, ਸਿਰਫ ਨਫ਼ਰਤ ਕਰ ਸਕਦਾ। ਮੈਂ ਆਪਣੇ ਦੁੱਖ, ਆਪਣੇ ਔਗਣ ਸਾਰੇ ਫੋਲ ਕੇ ਰੱਖ ਦੇਵਾਂ, ਮੈਂ ਚਾਹ ਵੀ ਗੰਦ, ਮੇਰੇ ਚਾਹ ਵੀ ਗੰਦ, ਮੇਰੇ ਚਾਹ ਵੀ ਗੰਦ, ਉਹ ਬੰਦਾ ਨਫ਼ਰਤ ਕਰਨ ਲੱਗ ਪਊ, ਬਸ ਇਹ ਵੀ ਬੰਦਾ ਬਹੁਤ ਗੰਦਾ ਭਾਈ, ਪਰੇ ਹੋ ਜਾ ਇਹਤੋਂ। ਪਰ ਪਿਤਾ ਜੀ, ਧੰਨ ਗੁਰੂ ਤੇਗ ਬਹਾਦਰ ਜੀ ਇੱਕ ਅਰਦਾਸ ਕਰਨੀ ਸਿਖਾਉਂਦੇ ਆ, ਕਹਿੰਦੇ ਆਪਣੇ ਮਨ ਨੂੰ ਸੈਲਫ ਇੰਸਪੈਕਸ਼ਨ ਕਰਕੇ ਨਾ ਸਤਿਗੁਰੂ ਮੂਹਰੇ ਕਹਿ। ਅਤੇ ਸਤਿਗੁਰੂ ਜੀ ਕੀ ਕਰਨਗੇ ਕਿ ਉਸ ਭਾਂਡੇ ਨੂੰ ਧੋ ਸਵਾਰ ਕੇ ਤੇਰੇ ਔਗਣ ਰੱਖ ਲੈਣਗੇ ਅਤੇ ਗੁਣ ਦੇ ਦੇਣਗੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਣਵੰਤਿਆਂ ਕੋਲ ਗੁਣ ਹੋਣਗੇ, ਉਹਦੇ ਕੋਲ ਬਾਣੀ ਪੜ੍ਹਨ ਦਾ ਗੁਣ ਹੋਊਗਾ, ਉਹਦੇ ਕੋਲ ਕੀਰਤਨ ਕਰਨ ਦਾ ਗੁਣ ਹੋਊਗਾ, ਉਹਦੇ ਕੋਲ ਹੋਰ ਬਥੇਰੇ ਗੁਣ ਹੋਣੇ ਆ। ਗੁਣਵੰਤਿਆਂ ਨੂੰ ਵੀ ਗੁਣਾਂ ਦੀ ਲੋੜ ਪੈਂਦੀ ਆ। ਅਤੇ ਮਹਾਰਾਜ ਕਹਿੰਦੇ ਜਿਹੜੇ ਔਗਣ ਆ ਨਾ, ਉਹ ਗੁਣਾਂ ਨੂੰ ਖਾ ਜਾਂਦੇ ਆ। ਹਰ ਵਿਸਰਤ ਤੇਰੇ ਗੁਣ ਗਲਿਆ, ਹਰੀ ਜੀ ਵਿਸਰ ਜਾਂਦੇ ਆ ਸਾਨੂੰ, ਅਤੇ ਜਿਹੜੇ ਗੁਣ ਥੋੜ੍ਹੇ ਬਹੁਤੇ ਇਕੱਠੇ ਕੀਤੇ ਹੁੰਦੇ ਆ ਉਹ ਗਾਲ ਦਿੰਦੇ ਆ ਔਗਣ। ਮਹਾਰਾਜ ਇਹਦਾ ਇਲਾਜ ਦੱਸੋ। ਕਹਿੰਦੇ ਮੇਰੇ ਕੋਲ ਆ ਕੇ ਨਾ ਇੰਨੀ ਗੱਲ ਕਹਿ ਦਿਆ ਕਰ, ਉਹਨਾਂ ਔਗਣਾਂ ਦੇ ਲਈ ਹੱਥ ਖੜੇ ਕਰਕੇ ਇੱਕ ਵਾਰੀ ਮਾਫ਼ੀ ਮੰਗ, ਤੇਰੇ ਡਿੱਗਣ ਦੇ ਵਿੱਚ ਦੇਰੀ ਹੋਣੀ ਆ, ਮੇਰੇ ਗੁਣ ਦੇਣ ਦੇ ਵਿੱਚ ਦੇਰੀ ਨਹੀਂ ਹੋਣੀ। ਅਤੇ ਮਹਾਰਾਜ ਅਰਦਾਸ ਕਰਨੀ ਸਿਖਾ ਰਹੇ ਸੀ, ਕਹਾਂ ਕਹੋ ਮੈਂ ਆਪਣੀ ਕਰਨੀ, ਇੱਕ ਹੈ ਵਾਹਿਗੁਰੂ ਜੀ ਦੀ ਕਰਨੀ, ਇੱਕ ਹੈ ਕਿ ਮੇਰੀ ਕਰਨੀ। ਹਮ ਅਪਰਾਧੀ ਸਾਧ ਭੁਲਤੇ, ਇਹ ਮੇਰੀ ਕਰਨੀ। ਤੁਮ ਬਖਸ਼ਣ ਹਾਰੇ, ਇਹ ਵਾਹਿਗੁਰੂ ਜੀ ਦੀ ਕਰਨੀ। ਵਾਹਿਗੁਰੂ, ਆਪਾਂ ਇਹ ਗੱਲ ਮੰਨ ਲਈਏ ਜੀ ਕਿ ਜਿੰਨੇ ਆਪਾਂ ਬੈਠੇ ਹਾਂ ਸਾਡੇ 'ਚ ਸਾਰਿਆਂ ਕੋਲ ਔਗਣ ਆ, ਇਹ ਮਹਾਰਾਜ ਦੀ ਹਜ਼ੂਰੀ ਮੰਨ ਲਈਏ ਆਪਾਂ ਤਾਂ ਠੀਕ ਆ। ਜਿਹੜਾ ਬੰਦਾ ਕਹਿੰਦਾ ਨਹੀਂ ਮੇਰੇ 'ਚ ਕੋਈ ਨਹੀਂ, ਇਹਦਾ ਮਤਲਬ ਇਹ ਆ ਕਿ ਜਾਂ ਤਾਂ ਉਹ ਵਾਹਿਗੁਰੂ ਜੀ ਹੋ ਗਿਆ, ਜਾਂ ਇਸ ਸੰਸਾਰ ਦੇ ਨਾਲੋਂ ਉਹਦਾ ਨਾਤਾ ਟੁੱਟ ਚੁੱਕਾ ਆ, ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ। ਪਰ ਮਹਾਰਾਜ ਕਹਿੰਦੇ ਆ, ਜਿਹੜਾ ਵੀ ਇੱਥੇ ਜੋ ਜੋ ਆਇਓ, ਜੋ ਜੋ ਜੋਨੀ ਆਇਓ, ਸੋ ਸੋ ਉਰਜ ਆਇਓ, ਜੋ ਜੋ ਦਿਸੈ ਸੋ ਸੋ ਰੋਗੀ। ਕਿਸੇ ਦੇ ਰੋਗ ਮਹਾਰਾਜ ਨੇ ਹੱਥ ਦੇ ਕੇ ਢੱਕੇ ਆ, ਅਤੇ ਕਿਸੇ ਦੇ ਉਜਾਗਰ ਕਰਤੇ ਆ ਉਹਨੂੰ ਗਲ ਨਾ ਲਾਉਣ ਲਈ, ਇਹ ਮਹਾਰਾਜ ਦੀ ਦਿਆਲਤਾ ਆ। ਹੁਣ ਵਾਹਿਗੁਰੂ ਜੀ ਕਹਿ ਰਹੇ ਸੀ ਕਿ ਜੇ ਤੂੰ ਮੇਰੇ ਆ ਕੇ ਮੋਹਰੇ ਪੁੱਤਰ ਇਹ ਗੱਲ ਮੰਨ ਲਵੇਂ, ਅਤੇ ਮੇਰੇ ਗੁਰਬਾਣੀ ਕਲਾ ਦੇ ਵਿੱਚ ਪਾਰਸ ਕਲਾ ਆ ਕਿ ਉਹ ਔਗਣ ਰੱਖ ਲੈਂਦੇ ਆ ਅਤੇ ਗੁਣਾਂ ਦੇ ਗਾਹਕ ਨੂੰ ਗੁਣ ਦੇ ਦਿੰਦੇ ਆ, ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ। ਅਤੇ ਪਿਤਾ ਜੀ ਕਹਿ ਰਹੇ ਸੀ, ਮਨ ਕਰ ਕਬੂ ਨਾ

ਗੁਣ ਗਾਇਓ ਵਿਖਿਆ ਸਖਤ। ਹੁਣ ਵਿਖਿਆ ਸਖਤ ਜਿਹੜੀ ਆ ਨਾ ਜੀ ਉਹ ਮਿੱਠੀ ਲੱਗਣ ਲੱਗ ਪੈਂਦੀ। ਵਿਖਿਆ ਮੀਨ ਜ਼ਹਿਰ, ਜ਼ਹਿਰ ਵਾਲੀ ਮਾਇਆ। ਵਿਖਿਆ ਸਖਤ, ਮੈਂ ਵਾਹਿਗੁਰੂ ਜੀ ਜ਼ਹਿਰ ਨੂੰ ਹੀ ਅੰਮ੍ਰਿਤ ਸਮਝਣ ਲੱਗ ਪਿਆ ਸੀ। ਵਾਹਿਗੁਰੂ ਮੈਨੂੰ ਇਹ ਜ਼ਹਿਰ ਚੰਗੀ ਲੱਗਦੀ ਆ, ਕੋਈ ਕਿਸੇ ਦੀ ਨਿੰਦਿਆ ਕਰੇ ਨਾ, ਮੈਂ ਕਹਿੰਦਾ ਸੁਣਾਈ ਸੁਣਾਈ ਕਿੱਦਾਂ ਹੋਇਆ ਸੀ, ਉਹ ਕਿੱਦਾਂ ਹੋਇਆ ਸੀ, ਆਹ ਕੀ ਹੋਇਆ, ਉਹ ਕੀ ਹੋਇਆ। ਵਾਹਿਗੁਰੂ ਜੀ ਇਹ ਵਿਖਿਆ ਮੇਰੇ ਕੰਨਾਂ 'ਚ ਅੰਦਰ ਜਾਂਦੀ ਰਹੀ ਅਤੇ ਅੰਦਰ ਜ਼ਹਿਰ ਬਣ ਗਈ। ਨਿਸ ਪਾਸੁਰ, ਵਾਹਿਗੁਰੂ ਜੀ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਇਸ ਕਰਕੇ ਕਿਹਨੂੰ ਆਪਣੋ ਪਾਇਓ, ਜੋ ਅੰਦਰ ਪਾਇਆ ਜੋ ਜੀ ਹੋਏ ਸੋ ਉਗਵੈ। ਮੂੰਹ ਕਾ ਕਹਿਆ ਵਾਓ ਜ਼ਹਿਰ ਬੀਜਦਾ ਰਿਹਾ ਅਤੇ ਅੰਦਰ ਜ਼ਹਿਰ ਇੰਨੀ ਕੁ ਬਣ ਗਈ ਆ ਕਿ ਪਿਤਾ ਜੀ ਅੰਦਰ ਟਿਕਣ ਨਹੀਂ ਦਿੰਦੀ। ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਜੀ ਕੁਲਾ ਕੇ ਗੱਲ ਮੰਨ ਲਵੇ, ਦਿਲੋਂ ਮੰਨ ਲਵੇ ਤੇ ਸਾਡੇ ਢਹਿਣ 'ਚ ਦੇਰੀ ਆ, ਨਾਨਕ ਜੀ ਦੇ ਗਲ ਲਾਉਣ 'ਚ ਦੇਰੀ ਨਹੀਂ। ਬੰਦਾ ਬੰਦੇ ਨੂੰ ਕਦੀ ਮਾਫ ਨਹੀਂ ਕਰ ਸਕਦਾ ਜੀ, ਇਹ ਤਾਂ ਪੱਕੀ ਗੱਲ ਆ। ਇਹ ਤਾਂ ਮਹਾਰਾਜ ਇਹ ਕਹਿ ਰਹੇ ਆ ਕਿ ਜੇ ਤੁਸੀਂ ਬੰਦਿਆਂ ਵੱਲ ਦੇਖੋਗੇ ਇਹਨਾਂ ਨੇ ਕਦੀ ਮਾਫ ਨਹੀਂ ਕਰਨਾ, ਤੇ ਮਾਫ ਕਰਨ ਵਾਲੇ ਹਨ ਇੱਕ ਸਤਿਗੁਰ ਦਿਆਲ ਪਿਤਾ ਜੀ। ਜੇ ਉਹਨਾਂ ਨੇ ਮਾਫ ਕਰ ਦਿੱਤਾ ਤੇ ਸਮਝ ਦਰਗਾਹ ਦੇ ਵਿੱਚੋਂ ਧੱਕੇ ਪੈਣੇ ਬੰਦ ਹੋ ਗਏ। ਤੇ ਉਹ ਸਤਿਗੁਰ ਨਾਨਕ ਜੀ ਸਾਡੇ ਜਗਤ ਗੁਰੂ ਆ। ਤੇ ਮਹਾਰਾਜ ਕਹਿੰਦੇ ਪੁੱਤੇ ਫੀਲ ਕਰ ਕਿ ਜਗਤ ਗੁਰੂ ਬਾਬਾ ਤੈਨੂੰ ਰੱਖਣ ਵਾਲਾ ਆ। ਤੂੰ ਇੱਕ ਵਾਰੀ ਆ ਕੇ ਕਹਿ ਤਾਂ ਸਹੀ ਨਾ, ਮਹਾਰਾਜ ਮੂਹਰੇ ਮਨ ਤਾਂ ਸਹੀ ਨਾ। ਤੇ ਜਦੋਂ ਇਹ ਬੰਦੇ ਨੂੰ ਫਿਰ ਗੱਲ ਸਮਝ ਆਉਂਦੀ ਹੈ ਨਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਿੰਨੀ ਆ, ਫਿਰ ਅਸਲ ਦੇ ਵਿੱਚ ਇਹ ਗੱਲ ਪਤਾ ਲੱਗਦੀ ਆ।

ਸਭ ਤੋਂ ਵੱਡਾ ਸਤਿਗੁਰੂ ਨਾਨਕ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ। ਇਸ ਸ਼ਬਦ ਦੇ ਵਿੱਚ ਇੱਕ ਗੱਲ ਨੋਟ ਕਰਿਓ ਜੀ, ਰਹਾਉ ਦੀ ਤੁਕ ਦੇ ਵਿੱਚ ਨੇਰੇ ਆ, ਇੱਕ ਲਾਮ ਆ ਜਿਹੜੀਆਂ ਪਹਿਲਾਂ ਆਉਂਦਾ ਸੀ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਇੱਕ ਬੰਦੇ ਦੀ ਇੱਕ ਵਚਨ ਦੀ ਕਿਰਿਆ, ਮਹਾਰਾਜ ਦੇਖੋ ਕਿੰਨੀ ਪਿਆਰੀ ਗ੍ਰਾਮਰ ਦੇ ਨਾਲ ਅਰਥ ਕਰ ਦਿੰਦੇ ਆ ਕਿ ਸਿਰਫ ਉਹ ਵਾਲਾ ਮਨੁੱਖ ਕਿੱਦਾਂ ਦੁੱਖ ਪਾਊਗਾ ਜਿਹਦੇ 'ਤੇ ਤੁਸੀਂ ਸਿਰ 'ਤੇ ਹੱਥ ਰੱਖ ਦਿੰਦੇ ਆ। ਬੋਲਣਾ ਜਾਣੇ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੇ ਕਿਹੜਾ ਜਿਹਦੇ ਤੁਸੀਂ ਸਿਰ 'ਤੇ ਹੱਥ ਰੱਖ ਦਿੱਤਾ। ਹੁਣ ਬਹੁ ਵਚਨ ਦੀ ਕਿਰਿਆ ਮਹਾਰਾਜ ਕਰਨ ਲੱਗੇ ਆ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਬਹੁਤੇ ਹੋ ਗਏ ਸੰਤ ਤੇਰੇ ਹੋ ਗਏ, ਬਹੁਤੇ ਹੋ ਗਏ ਹੁਣ ਤੇਰੇ ਸੇਵਕ ਕੋ ਭਾਉ ਕਿਛ ਨਾਹੀ। ਮਹਾਰਾਜ ਤੁਹਾਡੇ ਸੇਵਕਾਂ ਨੂੰ ਇੱਦਾਂ ਦਾ ਕੋਈ ਭਾਉ ਨਹੀਂ ਲੱਗਦਾ, ਤੁਹਾਡੇ ਸੇਵਕਾਂ ਨੂੰ ਕੋਈ ਇੱਦਾਂ ਦਾ ਡਰ ਨਹੀਂ ਲੱਗਦਾ ਅਤੇ ਉਹਨਾਂ ਨੂੰ ਜੰਮ ਨਹੀਂ ਆਵੇ ਨੇਰੇ। ਜੰਮ ਵੀ ਬਹੁਤੇ ਆ, ਜਦੋਂ ਸੱਚੇ ਪਾਤਸ਼ਾਹ ਦੇ ਚਰਨ ਕੋਈ ਘੁੱਟ ਕੇ ਫੜਦਾ ਤੇ ਨਾਨਕ ਵੱਡਾ ਘਰ ਸਲਾਉਂਦਾ ਵੀ ਨਾਨਕ ਜੀ ਤੁਸੀਂ ਤਾਂ ਵੱਡੇ ਆ। ਇੱਕ ਸ਼ਬਦ ਬੜਾ ਪਿਆਰਾ ਆਉਂਦਾ ਨਾ, ਅਸੀਂ ਬੱਚੇ ਆ ਨਾ, ਸਾਨੂੰ ਛੋਟੀਆਂ ਛੋਟੀਆਂ ਜਿਹੀਆਂ ਕਰਾਮਾਤਾਂ ਗੁਰੂ ਨਾਨਕ ਜੀ ਦੀਆਂ ਵੱਡੀਆਂ ਲੱਗਦੀਆਂ। ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਜੀ ਦੇ ਤਾਂ ਵੱਡੇ ਆ ਕਿਉਂਕਿ ਉਹ ਸ੍ਰਿਸ਼ਟੀ ਦੇ ਰਚਣਹਾਰ ਵਾਹਿਗੁਰੂ ਜੀ ਵਾਲੀਆਂ ਸਾਰੀਆਂ ਪਾਵਰਾਂ ਲੈ ਕੇ ਆਏ ਆ। ਇੱਦੂ ਵੱਡੀ ਕਰਾਮਾਤ ਕੀ ਹੋ ਰਹੀ ਆ, ਜਿਹਨੇ ਆਖ ਖਾਕ ਬੰਦ ਰਹਾਇਓ ਕੀਤਾ ਹੋਇਆ, ਪਾਣੀ ਤੇ ਧਰਤੀ ਦਾ ਮੇਲ ਨਹੀਂ, ਡਿਸੋਲਵ ਨਹੀਂ ਹੋਣ ਦਿੰਦਾ, ਪਾਣੀ ਧਰਤੀ ਤੇ ਖੜੀ ਕੀਤੀ, ਇੱਦੂ ਵੱਡੀ ਕਰਾਮਾਤ ਕੀ ਲੱਭਦਾ ਆ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਅੱਗੋਂ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਿਆ। ਕਹਿੰਦੇ ਤੂੰ ਰੱਬ ਨੂੰ ਤਾਂ ਹੀ ਵੱਡਾ ਕਹੀ ਜਾਂਦਾ ਬਸ ਉਹਨੇ ਕੰਸ ਮਾਰਿਆ? ਕਹਿੰਦੇ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਆ। ਇਸ ਸ਼ਬਦ ਵਿੱਚ ਮਹਾਰਾਜ ਦੀਆਂ ਸਾਰੀਆਂ ਵਡਿਆਈਆਂ ਦੱਸੀਆਂ ਤੇ ਮਹਾਰਾਜ ਮੇਰੇ ਲਈ ਤਾਂ ਵੱਡੇ ਆ ਕਿਉਂਕਿ ਉਹ ਨਿਰਗੁਣ ਆਰੇ ਪਾਲਦਾ ਭਾਈ ਤੇ ਨਥਾਵੇਂ ਥਾਂ, ਕੋਈ ਹੋਰ ਨਿਰਗੁਣ ਆਣਿਆਂ ਨੂੰ ਨਹੀਂ ਪਾਲਦਾ। ਇੱਕ ਨਾਨਕ ਜੀ ਦਾ ਤਾਰਿਆ ਜਿਹੜਾ ਨਿਰਗੁਣ ਆਰਿਆਂ ਨੂੰ ਪਾਲਦਾ, ਪਰ ਸ਼ਰਤ ਇਹ ਆ ਕਿ ਸ਼ਰਣੀ ਆਵੈ, ਜੋ ਸ਼ਰਣ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹੁਣ ਇਹ ਮਹਾਰਾਜ ਨੇ ਦੇਖਣਾ ਵੀ ਕੌਣ ਮਨੋ ਸ਼ਰਣ 'ਚ ਆਇਆ ਅਤੇ ਕੌਣ ਨਹੀਂ। ਕਿਸੇ ਦੇ ਮਾਫ਼ ਕਰਨ ਦੇ ਨਾਲ ਕੁਛ ਨਹੀਂ ਮਿਲਣਾ। ਜਦੋਂ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣ ਤਾਂ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਸ਼ਰਣ 'ਚ ਆਇਆ ਅਤੇ ਕਿਹੜਾ ਨਹੀਂ ਆਇਆ, ਅਤੇ ਬਖਸ਼ਣ ਵਾਲੇ ਉਹ ਆ। ਪਰ ਨਾਨਕ ਜੀ ਬਹੁਤ ਵੱਡੇ ਆ, ਇੰਨਾ ਤਾਂ ਬਸ ਗੁਰਬਾਣੀ ਤੋਂ ਪਤਾ ਲੱਗਦਾ ਵੀ ਜੋ ਸ਼ਰਣ ਆਵੇ ਉਹ ਢਿੱਲ ਨਹੀਂ ਲਾਉਂਦੇ ਕੰਠ ਨਾਲ ਲਾਉਣ। ਗੁਰੂ ਸਾਹਿਬ ਜੀ ਕਿਰਪਾ ਕਰਨ, ਅੱਜ ਸਾਰੀਆਂ ਕਲਾਸਾਂ ਉੱਦਾਂ ਹੀ ਆ। ਸੰਥਿਆ ਦੀਆਂ ਜਿਹੜੀਆਂ ਤਿੰਨ ਕਲਾਸਾਂ ਹੁੰਦੀਆਂ ਉਹ ਹੈਗੀਆਂ 1:30 ਵਜੇ ਗੁਰਬਾਣੀ ਵਿਆਕਰਨ ਅਤੇ ਗੁਰਬਾਣੀ ਦੀ ਕਲਾਸ ਆ, ਉਹ ਵੀ ਆਮ ਤੌਰ 'ਤੇ ਨੋਰਮਲੀ ਆ, ਪੰਜਾਬੀ ਸਕੂਲ ਤਕਰੀਬਨ 1:15 ਫਿਨਿਸ਼ ਹੋ ਜਾਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਚਰਨਾਂ ਦੇ ਵਿੱਚ ਇੱਦਾਂ ਹੀ ਜੋੜੀ ਰੱਖਣ। ਸੰਗਤ ਵਿੱਚ ਆਇਆ ਇਦੋਂ ਵੱਡੇ ਭਾਗ ਕਦੀ ਨਹੀਂ ਮਿਲ ਸਕਦੇ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਕਿਹਨਾਂ ਦੇ? ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਪੜ੍ਹਦੇ ਆ। ਜਿਹੜੇ ਗੁਰੂ ਦੇ ਚਰਣੀ ਸਿੱਖ ਪੈ ਜਾਂਦੇ ਆ ਉਹਨਾਂ ਨਾਲੋਂ ਵੱਡੇ ਭਾਗ ਕਿਸੇ ਦੇ ਨਹੀਂ। ਅਤੇ ਇਸ ਗੱਲ ਦਾ ਮਾਣ ਕਰਿਆ ਕਰੀ ਆਪਾਂ ਸੰਗਤ 'ਚ ਆ ਗਏ, ਵਾਹਿਗੁਰੂ ਜੀ ਤੁਸੀਂ ਲੈ ਆਏ, ਵਾਹਿਗੁਰੂ ਮੇਰੇ ਇਦੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਆ? ਮੈਂ ਤਾਂ ਸਾਰਿਆਂ ਨਾਲ ਫੋਰਚੁਨੇਟ ਬੰਦਾ ਇੱਥੇ, ਮੈਂ ਤਾਂ ਸਭ ਨਾਲ ਲੱਕੀ ਬੰਦਾ, ਮੈਂ ਤੇਰੀ ਸ਼ਰਨ 'ਚ ਬੈਠਾ, ਮੈਂ ਅੱਗ ਤੋਂ ਬਚਿਆ ਹੋਇਆ। ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਕਿਰਪਾ ਕਰੋ।

तुद आग्या अरदास हमारी जियो पिंड सब तेरा। कहो नानक सब तेरी वडियाई कोई नाओ ना जाने। मेरा अरदास इको ओंकार। श्री वाहिगुरु जी की फतेह। श्री भगवती जी सहाय। वार श्री भगवती जी की पातशाही। दसवीं प्रथम भगवती सिमर कै गुरु नानक लिंग त्याए। फिर अंगद गुर ते अमरदास रामदास होई सहाय। अर्जन हर गोबिंद नो सिमरो श्री हर राय। श्री हर कृष्ण ते आई है जिस दिठे सब दुख जाए। तेग बहादुर सिमरै करना उन्दा वै ताए। सब थाई हो जी सहाय। दसवें पातशाह साहिबे कमाल साहब श्री गुरु गोबिंद सिंह जी महाराज। सब थाई हो जी सहाय। दसां पातशाहियां दे आत्मक जोत स्वरूप श्री गुरु ग्रंथ साहिब दे पवित्र पाठ दर्शन दीदार दा ध्यान तरके। खालसा जी साहब बोलो जी। पंजा प्यारियां चौं साहबजादियां चाली मुक्तियां ने कांठियां जपियां तपियां। जिन्हां ने नाम जपिया वंड के छकिया देख चलाई तेग वाही दीख सुन के अंडिट कीता। तिन्हां प्यारियां सच्चियारियां दी घाल कमाई दा ध्यान तरके। खालसा जी साहब बोलो जी। जिन्हां सिंघां सिंघणियां धर्मी असीस दिते बंद बंद कटाए। खोपरियां लुहाइयां चरखड़ियां ते चढ़े तां नारियां नाल चराए गए। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤਾ ਵੈ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ। ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ। ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਸੱਚੇ ਪਾਤਸ਼ਾਹ ਆਪ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਦਤਾਰ ਪਿਤਾ ਜੀ ਉਹ ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦਾ ਆਨੰਦ ਬਖਸ਼ ਰਹੇ ਸੱਚੇ ਪਾਤਸ਼ਾਹ। ਆਪ ਜੀ ਨੇ ਮਿਹਰ ਬਖਸ਼ਿਸ਼ ਕਰਕੇ ਹਫ਼ਤਾਵਾਰੀ ਦੀਵਾਨਾਂ ਦੀ ਬਖਸ਼ਿਸ਼ ਕੀਤੀ ਦਤਾਰ ਪਿਤਾ। ਆਪ ਜੀ ਦਾ ਹਰ ਜਸ ਆਪ ਜੀ ਦੇ ਬੱਚਿਆਂ ਵੱਲੋਂ ਗਾਇਆ ਗਿਆ ਸੱਚੇ ਪਾਤਸ਼ਾਹ। ਦਤਾਰ ਪਿਤਾ ਜੀ ਉਹ ਬਾਣੀ ਪੜ੍ਹਦਿਆਂ ਸੁਣਦਿਆਂ ਬਾਣੀ ਗਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਗਾਂ ਤੋਂ ਸੁਮੱਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਲੇਖਾ ਕਤੇ ਨਾ ਛੁੱਟੀ ਆ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣਾਗਾਰ। ਸੱਚੇ ਪਾਤਸ਼ਾਹ ਮੇਰ ਬਖਸ਼ਿਸ਼ ਕਰੋ। ਦਤਾਰ ਪਿਤਾ ਈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਮਨਜ਼ੂਰ ਕਰਨੀ ਕਦਮ ਕਦਮ ਲੇਖੇ ਲਿਆਉਣੇ ਸੱਚੇ ਪਾਤਸ਼ਾਹ। ਸਭਨਾਂ ਦਾ ਗਾਵਿਆ ਸੁਣਿਆ ਥਾਂਏ ਪਾਉਣਾ ਜੀ। ਸਭਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਬੱਚਿਆਂ ਨੂੰ ਨਾਮ ਦੀ ਦਾਤ ਅਸੀਸ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਜੀ ਦੇ ਜਾਪ ਹੋਏ ਸੱਚੇ ਪਾਤਸ਼ਾਹ। ਕਿਰਪਾ ਕਰਨੀ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜਾ ਕਰਕੇ ਹਾਜ਼ਰ ਹੋਈ ਹੈ। ਕਿਰਪਾ ਕਰੋ ਦੇਗ ਪ੍ਰਵਾਨ ਕਰੋ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ। ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਪਵਿੱਤਰ ਹੁਕਮਨਾਮਾ ਬਖਸ਼ੋ ਅਸੀਸ ਬਖਸ਼ਿਸ਼ ਕਰੋ ਜੀ। ਕਿਰਤਾਰਥ ਕਰੋ ਸੱਚੇ ਪਾਤਸ਼ਾਹ। ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਹੈ।

ਸੂਹੀ ਮਹੱਲਾ ਪੰਜਵਾਂ। ਜਿਸ ਕੈ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤਨ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਭੌਕ ਚ ਨਾਹੀਂ। ਜਮ ਨਹੀਂ ਆਵੈ ਨੇਰੇ ਰਹਾਉ, ਜੋ ਤੇਰੇ ਰੰਗ ਰਾਤੇ ਸੁਆਮੀ। ਤਿਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮਿਟੇ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪੈਰ ਅਰਾਧੇ ਤੇਰੀ ਸਰਨ। ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਦੇ, ਗਿਆਨ ਧਿਆਨ ਕਿਸ ਕਰਮ ਨ ਜਾਣਾ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ,